0: whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store, connecting you to the community anytime, anywhere.
1: 94.7 FM Radio Sursangam. Har hafte weekend te suno. Monday to Friday. Sham 4 to 5. Kuldeep Singh Vichar Charcha. Sham 8 to 9. Jitendra Pannu. RadioSursangam.ca. Phone 403-585-0910. Radio Sursangam.
2: Dosto Dan Sidhu live in Lok Sabha. Tusi har aitwar 5 baje to leke 7 baje tak sun sakde ho. Samajik, arthik te rajneetik pakh de masle. Mintu Gure Sariya to Punjab te Bharat diyan khabran. Studio number 403-717-1947.
3: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
4: Sabrang Radio 94.7 FM, this is our listeners, bahut bahut swagat hai ji. Aaj de is khoobsurat sham de program ch jehda ki tusi every evening sham nu 7 baje to leke 8 baje tak sunde ho monday tuesday thursday friday sham nu 7 to 8 te sunday 1 baje to leke 5 baje tak e program tadi seva de vich pesh kite jande ne ajj da program hamesha di tarah 8 baje tak chalega te kal vaise sare nu pehla te nagar kirtan diyan bahut bahut vadhaiyan hun kal nu bahut vadda ikatth jehda hon ja reha apni community jehdi e kal ral mil ke ikatthya ho ke te vadhiya program organize karange jide vich tuhanu pata vi stampede to baad ਇਹ ਦੂਸਰਾ ਲਾਰਜੈਸਟ ਇਵੈਂਟ ਹੁੰਦਾ ਜਿਹਦੇ 'ਚ ਆਉਂਦੇ ਲੋਕ ਜਿਹੜੇ ਨੇ ਉਹ ਗੱਜ ਵੱਜ ਕੇ ਪਹੁੰਚਦੇ ਆ ਅਤੇ ਗੱਲਬਾਤ ਕਰਦੇ ਆ ਸੋ ਉਹਦੇ ਬਾਰੇ ਗੱਲਬਾਤ ਕੀਤੀ ਜਾਏਗੀ ਨਾਲ ਦੀ ਨਾਲ ਹੀ ਅੱਜ ਕਿਉਂਕਿ ਥੋੜ੍ਹੀ ਦੇਰ ਪਹਿਲਾਂ ਮੈਂ ਜਿਹੜੇ ਸਾਡੇ ਗੁਰਦੁਆਰਾ ਸਾਹਿਬ ਦੇ ਚੇਅਰਮੈਨ ਨੇ ਸਰਦਾਰ ਰਣਵੀਰ ਸਿੰਘ ਪਰਮਾਰ ਜੀ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਉਹ ਵੀ ਮੈਂ ਤੁਹਾਨੂੰ ਸੁਣਾਵਾਂਗਾ ਵੈਸੇ ਆਲਰੇਡੀ ਮੈਂ ਲਾਈਵ ਕਰ ਚੁੱਕਿਆ ਉਹਨੂੰ ਬਟ ਉਹੀ ਹੁਣੇ ਹੁਣੇ ਜੋ ਗੱਲ ਕੀਤੀ ਕੱਲ੍ਹ ਵੀ ਉਹਨਾਂ ਨੇ ਕਾਫੀ ਵਧੀਆ ਮੈਸੇਜ ਦਿੱਤਾ ਸੀ ਅੱਜ ਵੀ ਗੱਲਬਾਤ ਜਿਹੜੀ ਉਹਨਾਂ ਨੇ ਕੀਤੀ ਉਹਨਾਂ ਸਾਰੀਆਂ ਗੱਲਾਂ ਦੇ ਉੱਤੇ ਅੱਜ ਗੱਲਬਾਤ ਕਰਾਂਗੇ ਨਾਲ ਦੀ ਨਾਲ ਆਪਾਂ ਆਪਣੇ ਪ੍ਰੋਗਰਾਮ ਨੂੰ ਵੀ ਅੱਗੇ ਵਧਾਵਾਂਗੇ ਅਤੇ ਇਸ ਪ੍ਰੋਗਰਾਮ ਦੇ ਵਿੱਚ ਕੀ ਕੁਛ ਹੋਣ ਵਾਲਾ ਅਤੇ ਡੈਫੀਨੇਟਲੀ ਥੋੜ੍ਹੇ ਦਿਨਾਂ ਤੱਕ ਕਿਉਂਕਿ ਨੈਕਸਟ ਵੀਕਐਂਡ ਦੇ ਉੱਤੇ ਵਿਸਾਖੀ ਮੇਲਾ ਵੀ ਆ ਰਿਹਾ ਕਿਉਂਕਿ ਕੱਲ੍ਹ ਨਗਰ ਕੀਰਤਨ ਹੋਣਗੇ ਜਿਹਨੂੰ ਇੱਕ ਧਾਰਮਿਕ ਭਾਵਨਾਵਾਂ ਦੇ ਨਾਲ ਇਸ ਵਾਰੀ ਖੂਬ ਜ਼ੋਰ ਸ਼ੋਰ ਦੇ ਨਾਲ ਮਨਾਇਆ ਜਾਏਗਾ ਬਟ ਭਾਵਨਾਵਾਂ ਜਿਹੜੀਆਂ ਨੇ ਉਹ ਪੂਰੀਆਂ ਧਾਰਮਿਕ ਰਹਿਣਗੀਆਂ ਕਿਉਂਕਿ ਅਕਸਰ ਮੇਰੇ ਕੱਲ੍ਹ ਵੀ ਜਦੋਂ ਭਾਅ ਜੀ ਨੇ ਆਪਾਂ ਗੱਲਬਾਤ ਕੀਤੀ ਹੈ ਰਣਵੀਰ ਪਰਮਾਰ ਜੀ ਜਿਹੜੇ ਚੇਅਰਮੈਨ ਨੇ ਕਮੇਟੀ ਦੇ ਅਤੇ ਉਹਨਾਂ ਨੇ ਦੱਸਿਆ ਕਿ ਵੀ ਇਹਨਾਂ ਨੂੰ ਥੋੜ੍ਹਾ ਜਿਹਾ ਇਸ ਤਰੀਕੇ ਨਾਲ ਸਮਝਿਆ ਜਾਏ ਕਿ ਵੀ ਇਹ

0: ਪਰ ਧਾਰਮਿਕ ਤੌਰ ਦੇ ਉੱਤੇ ਮਨਾਉਂਦੇ ਹਾਂ ਅਤੇ ਕਈ ਵਾਰੀ ਆਪਾਂ ਇਹਨੂੰ ਜ਼ਿਆਦਾ ਮੇਲੇ ਦੇ ਰੂਪ ਦੇ ਵਿੱਚ ਸਮਝਣ ਲੱਗ ਪੈਂਦੇ ਹਾਂ ਸੋ ਧਾਰਮਿਕ ਭਾਵਨਾਵਾਂ ਦਾ ਪੂਰਾ ਧਿਆਨ ਰੱਖਿਆ ਜਾਵੇ ਇਹਨਾਂ ਪ੍ਰੋਗਰਾਮਾਂ ਨੂੰ ਮਨਾਉਣ ਦੇ ਟਾਈਮ ਦੇ ਵਿੱਚ ਸੋ ਇਸੇ ਸਿਲਸਿਲੇ ਦੇ ਵਿੱਚ ਅੱਜ ਆਪਾਂ ਉਹਨਾਂ ਦੇ ਨਾਲ ਫਿਰ ਤੋਂ ਗੱਲਬਾਤ ਕੀਤੀ ਸੀ ਬਟ ਉਸ ਤੋਂ ਇਲਾਵਾ ਜਿਹੜਾ ਹੋਰ ਕਈ ਗੱਲਾਂ ਬਾਤਾਂ ਜਿਹੜੀਆਂ ਅੱਜ ਦੇ ਪ੍ਰੋਗਰਾਮ 'ਚ ਕਰਨੀਆਂ ਉਹਦੇ 'ਤੇ ਵੀ ਨਜ਼ਰ ਮਾਰਾਂਗੇ ਕੁਇਕਲੀ ਥੋੜ੍ਹੀ ਜਿਹੀ ਵੈਦਰ ਦੀ ਅਪਡੇਟ ਦੇ ਦਈਏ ਤੁਹਾਨੂੰ ਤਾਂ ਵੈਦਰ ਦੀ ਅਪਡੇਟ ਤੋਂ ਬਾਅਦ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਜਾਰੀ ਰੱਖਾਂਗੇ ਮੇਰੇ ਨਾਲ ਅੱਜ ਰਮੇਸ਼ ਜੀ ਵੀ ਆ ਚੁੱਕੇ ਨੇ ਸਟੂਡੀਓ 'ਚ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਅਤੇ ਇਸ ਤੋਂ ਇਲਾਵਾ ਕਿਉਂਕਿ ਮੇਲੇ ਦੀਆਂ ਤਿਆਰੀਆਂ ਜਿਹੜੀਆਂ ਨੇ ਅਗਲੇ ਹਫ਼ਤੇ ਦੀਆਂ ਵੀ ਹੋ ਰਹੀਆਂ ਸੋ ਕੁਦਰਤੀ ਟਾਈਮ ਜਿਹੜਾ ਇਸ ਤਰ੍ਹਾਂ ਦਾ ਆ ਗਿਆ ਕਿ ਜਿੱਥੇ ਆਪਾਂ ਪ੍ਰੋਗਰਾਮ ਦੀਆਂ ਤਿਆਰੀਆਂ ਕਰ ਰਹੇ ਹਾਂ ਅਤੇ ਉੱਥੇ ਹੀ ਕਾਫ਼ੀ ਚੀਜ਼ਾਂ ਜਿਹੜੀਆਂ ਨੇ ਅਪਡੇਟ ਹੋ ਰਹੀਆਂ ਇਸ ਤੋਂ ਇਲਾਵਾ ਦੁਨੀਆ ਭਰ ਦੇ ਵਿੱਚ ਕਾਫ਼ੀ ਡਿਫਰੈਂਟ ਡਿਫਰੈਂਟ ਖਬਰਾਂ ਜਿਹੜੀਆਂ ਨੇ ਉਹ ਵੀ ਦੇਖੀਆਂ ਜਾ ਰਹੀਆਂ ਉਹਨਾਂ ਖਬਰਾਂ ਦੇ ਉੱਤੇ ਵੀ ਨਜ਼ਰ ਮਾਰਾਂਗੇ ਵੀ ਕਿੱਥੇ ਕਿਤੇ ਕੀ ਕੁਛ ਹੋ ਰਿਹਾ ਅਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਅੱਗੇ ਲੈ ਕੇ ਚੱਲਦੇ ਹਾਂ ਰਾਈਡ ਨੂੰ ਮੈਂ ਦੇਖ ਪਾ ਰਿਹਾ ਕਿ ਵੀ ਅੱਜ ਇੱਕ ਜਿਹੜੀ ਇਹ ਕਾਰਨੀ ਸਮਿਥ ਮੀਟ ਹੋਈ ਹੈ ਓਵਰ ਮੇਜਰ ਐਨਰਜੀ ਪ੍ਰੋਜੈਕਟਸ ਦੇ ਉੱਤੇ ਉਹਦੀ ਵੀ ਗੱਲਬਾਤ ਜਿਹੜੀ ਹੈ ਕਾਫ਼ੀ ਚਰਚਾ ਦੇ ਵਿੱਚ ਚੱਲ ਰਹੀ ਹੈ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਥੋੜ੍ਹੀ ਬਹੁਤੀ ਨਾਲ ਦੀ ਨਾਲ ਆਪਾਂ ਆਪਣੀਆਂ ਜਿਹੜੀਆਂ ਨੇ ਲੋਕਲ ਖਬਰਾਂ ਅਤੇ ਗੱਲਾਂ ਬਾਤਾਂ ਦੇ ਉੱਤੇ ਵੀ ਨਜ਼ਰ ਮਾਰਦੇ ਹਾਂ ਅਤੇ ਇਸ ਤੋਂ ਇਲਾਵਾ ਅਨਇੰਪਲੋਇਮੈਂਟ ਰੇਟ ਦੇ ਬਾਰੇ ਵੀ ਪਤਾ ਲੱਗ ਰਿਹਾ ਵੀ ਉਹ ਪਹਿਲੇ ਦੇ ਮੁਕਾਬਲੇ ਵੱਧ ਗਿਆ 6.9% ਦੇ ਉੱਤੇ ਚਲਾ ਗਿਆ ਸੋ ਵਿਚ ਇਜ਼ ਕਈ ਵਾਰੀ ਅਲਾਰਮਿੰਗ ਹੁੰਦਾ ਹਮੇਸ਼ਾ ਹੀ ਇਹ ਚੀਜ਼ਾਂ ਨਜ਼ਰ ਆਉਂਦੀਆਂ ਉਹਦੇ ਨਾਲ ਨਾਲ ਕਾਰਨੀ ਹੋਣਾ ਨੇ ਕਈ ਮੈਸੇਜ ਜਿਹੜੇ ਦਿੱਤੇ ਆ ਕਿ ਵੀ ਕਾਫ਼ੀ ਕੁਝ ਚੰਗਾ ਵੀ ਹੋ ਰਿਹਾ ਉਹ ਕਿੱਥੇ ਕੀ ਕੁਛ ਹੋ ਰਿਹਾ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰਾਂਗੇ ਬਟ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਵੀ ਕੁਇਕਲੀ ਥੋੜ੍ਹੀ ਜਿਹੀ ਵੈਦਰ ਦੇ ਬਾਰੇ ਅਪਡੇਟ ਕਰ ਦਈਏ ਹੁਣੇ ਹੁਣੇ ਜਿੱਦਾਂ ਆਪਾਂ ਪ੍ਰੈਰੀਵਿਨ ਪਾਰਕ ਤੋਂ ਹੋ ਕੇ ਆਏ ਹਾਂ ਅਤੇ ਉੱਥੇ ਬਹੁਤ ਵਧੀਆ ਰੌਣਕ ਲੱਗੀ ਸੀਗੀ ਸਾਰੇ ਆਪਣੇ ਆਪਣੇ ਬੂਥ ਜਿਹੜੇ ਨੇ ਚੰਗੇ ਤਰੀਕੇ ਨਾਲ ਸਜਾ ਰਹੇ ਸੀਗੇ ਜਿੱਥੇ ਉਹ ਆਪਣੇ ਬੂਥ ਸਜਾ ਰਹੇ ਆ ਉੱਥੇ ਹੀ ਰੌਣਕਾਂ ਵੀ ਲੱਗੀਆਂ ਯੰਗ ਲੋਕ ਜਿਹੜੇ ਨੇ ਉਹ ਵੀ ਕਾਫ਼ੀ ਉੱਥੇ ਪਹੁੰਚੇ ਸੀਗੇ ਅਤੇ ਉਹਨਾਂ ਦੇ ਬਾਰੇ ਵੀ ਗੱਲਬਾਤ ਕਰਦੇ ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਲੈਂਦੇ ਪਹਿਲਾਂ ਸ਼ੁਰੂ ਦੇ ਵਿੱਚ ਫਿਰ ਉਸ ਤੋਂ ਬਾਅਦ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਜਾਰੀ ਰੱਖਦੇ ਤੁਹਾਡੇ ਨਾਲ ਇਸੇ ਤਰੀਕੇ ਨਾਲ ਸਬਰੰਗ ਰੇਡੀਓ
1: 94.7 ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ
2: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼ ਹਿੰਦੀ ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ
1: ਨਵੇਂ ਪੇਸ਼ੈਂਟ ਹੁਣ ਅਕਸੈਪਟ ਹੋ ਰਹੇ ਨੇ ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਓਰ ਕਰੋ
2: ਕਾਲ ਕਰੋ 5877-36890 ਲਾਈਫ ਲਾਈਨ ਮੈਡੀਕਲ ਕਲੀਨਿਕ ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ
1: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873606890
2: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਵਾਰੀ
3: ਨਮਸਤੇ ਸਤਿ ਸ਼੍ਰੀ ਅਕਾਲ ਆਦਾਬ

0: ਬਿਲਕੁਲ ਜੀ, ਇਹ ਸੀਗੀ ਚੜ੍ਹਦੀ ਕਲਾ ਐਂਥਮ ਜਿਹੜਾ ਕਿ ਤੁਸੀਂ ਸੁਣਿਆ, ਤੇ ਨਿੱਕੇ ਜਿਹੇ ਖਾਲਸਾ ਬੱਚਿਆਂ ਦੇ ਗੀਤ ਸੀਗਾ ਬੇਸਿਕਲੀ, ਤੇ ਇਹੋ ਜਿਹੇ ਗੀਤ ਜਿਹੜੇ ਨੇ ਕੱਲ ਤੁਹਾਨੂੰ ਸੁਣਨ ਨੂੰ ਮਿਲਣਗੇ ਨਗਰ ਕੀਰਤਨ ਤੋਂ ਬਾਅਦ। ਤੁਸੀਂ ਜਦੋਂ ਪ੍ਰੈਜੀਡੈਂਟ ਪਾਰਕ ਦੇ ਵਿੱਚ ਪਹੁੰਚੋਗੇ ਤੇ ਉੱਥੇ ਇਹ ਸਾਰੀਆਂ ਗੱਲਾਂ ਬਾਤਾਂ ਸੁਣਨ ਨੂੰ ਮਿਲਣਗੀਆਂ। ਕਾਰਨ ਇਹ ਕਿਉਂਕਿ ਹਮੇਸ਼ਾ ਆਪਾਂ ਨਗਰ ਕੀਰਤਨ ਦੇ ਵਿੱਚ ਜਦੋਂ ਪਹੁੰਚਦੇ ਹਾਂ ਤੇ ਉੱਥੇ ਆਪਾਂ ਆਪਣੀ ਗੱਲਬਾਤ ਤੇ ਕਰਦੇ ਹੀ ਹਾਂ, ਬਟ ਉਹਦੇ ਨਾਲ ਨਾਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਦੇਖਣ ਨੂੰ ਮਿਲਣਗੀਆਂ। ਮੈਂ ਅੱਜ ਤੁਹਾਡਾ ਹੋਸਟ ਤੇ ਦੋਸਤ ਰਜੇਸ਼, ਪਿਛਲੇ ਲੰਬੇ ਸਮੇਂ ਤੋਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਤੁਹਾਡੇ ਨਾਲ ਸ਼ਾਮਿਲ ਹੁੰਦਾ, ਤੇ ਮੇਰੇ ਨਾਲ ਮੇਰੇ ਸਾਥੀ ਅੱਜ ਰਮੇਸ਼ ਜੀ ਵੀ ਸ਼ਾਮਿਲ ਨੇ ਸਟੂਡੀਓ ਚ।
1: ਬੜੇ ਸਾਰਿਆਂ ਦਾ ਸਵਾਗਤ ਹੈ ਜੀ ਸਾਡੇ ਪ੍ਰੋਗਰਾਮ ਦੇ ਵਿੱਚ। ਮੈਂ ਬੜੇ ਦਿਨਾਂ ਬਾਅਦ ਆਇਆ ਔਰ ਬੜੇ ਦਿਨ ਰਜੇਸ਼ ਨੇ ਵੀ ਛੁੱਟੀ ਕੀਤੀ, ਉਹ ਚੀਨ ਗਏ ਸਨ। ਬਲਕਿ ਮੈਂ ਤੇ ਚਾਹਾਂਗਾ ਕਿ ਉਹ ਚੀਨ ਬਾਰੇ ਸਾਨੂੰ ਕੁਝ ਗੱਲਾਂ ਦੱਸਣ, ਕਿਉਂਕਿ ਸਾਡੇ ਦਿਮਾਗ ਤੇ

0: ਗੱਲਾਂ ਦੇ ਵਿੱਚ ਚੀਨ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਨੇ ਇਹ ਤੇ ਔਨ ਦਾ ਸਪੋਟ ਔਨ ਦਾ ਗਰਾਊਂਡ ਮੇਰੇ ਖਿਆਲ ਥੋੜੀ ਰਿਪੋਰਟ ਉਹਦੀ ਜ਼ਰੂਰ ਦੇਣਗੇ ਕਿ ਇਹਨਾਂ ਨੇ ਕੀ ਉੱਥੇ ਮਹਿਸੂਸ ਕੀਤਾ ਕੀ ਵੇਖਿਆ ਕਿਵੇਂ ਸਾਰੀ ਗੱਲਬਾਤ ਹੋਈ ਉਸ ਬਾਰੇ ਕੁਛ ਗੱਲਬਾਤ ਕੀਤੀ ਜਾਏਗੀ ਔਰ ਦੋ ਚਾਰ ਕੁਛ ਖਬਰਾਂ ਜਿਹੜੀ ਕੈਲਗਰੀ ਨੂੰ ਲੈ ਕੇ ਵੀ ਹੋਣਗੀਆਂ ਔਰ ਇਸ ਤੋਂ ਇਲਾਵਾ ਜਿਹੜਾ ਵਿਸਾਖੀ ਦਾ ਮੇਲੇ ਦੀ ਗੱਲ ਕਰਦੇ ਪਏ ਨੇ ਉਹ ਸਾਡਾ ਇੱਕ ਬਹੁਤ ਹੀ ਵਧੀਆ ਸਾਲ ਦਾ ਇੱਕ ਉਪਰਾਲਾ ਹੁੰਦਾ ਜਿਹਦੇ ਵਿੱਚ ਬਹੁਤ ਸਾਰੇ ਲੋਕੀ ਬਹੁਤ ਸਾਰੀ ਕਮਿਊਨਿਟੀਜ਼ ਦੇ ਲੋਕੀ ਆ ਕੇ ਬਹੁਤ ਇੰਜੋਏ ਕਰਦੇ ਨੇ ਜਿਹੜਾ 16 ਮਈ 2026 ਨੂੰ ਹੈ ਔਰ ਜੈਨੇਸਿਸ ਦੇ ਵਿੱਚ ਹੈ ਤੁਹਾਨੂੰ ਸਾਰਿਆਂ ਨੂੰ ਕਿਉਂਕਿ ਹਰ ਸਾਲ ਤੁਸੀਂ ਦੇਖਦੇ ਹੋ ਆਉਂਦੇ ਹੋ ਇਸ ਸਾਲ ਵੀ ਤੁਸੀਂ ਹੁੰਮ ਹੁੰਮ ਆ ਕੇ ਆਉਣਾ 12 ਵਜੇ ਸ਼ੁਰੂ ਹੋਏਗਾ 6 ਵਜੇ ਤੱਕ ਰਹੇਗਾ ਬਾਕੀ ਅੱਗੇ ਗੱਲ ਚੱਲਦੀ
1: ਜੀ ਅਤੇ ਮੈਂ ਜੀ ਬਿਲਕੁਲ ਥੈਂਕ ਯੂ ਵੈਰੀ ਮੱਚ ਫੋਰ ਸ਼ੇਅਰਿੰਗ ਦੈਟ ਐਂਡ ਉਹਦੇ ਨਾਲ ਨਾਲ ਤੁਹਾਨੂੰ ਦੱਸ ਦਈਏ ਵੀ ਅੱਜ ਹੁਣੇ ਹੁਣੇ ਜਿਹੜੀ ਮੈਂ ਰਿਕਾਰਡਿੰਗ ਕਰਕੇ ਲੈ ਕੇ ਆਇਆ ਸਰਦਾਰ ਰਣਬੀਰ ਸਿੰਘ ਪਰਮਾਰ ਜਿਹੜੇ ਕਿ ਸਾਡੇ ਗੁਰਦੁਆਰਾ ਸਾਹਿਬ ਕਮੇਟੀ ਦੇ ਚੇਅਰਮੈਨ ਨੇ ਰਾਈਟ ਨੂੰ ਮੌਜੂਦ ਆ ਅਤੇ ਉਹਨਾਂ ਦੀ ਲੀਡਰਸ਼ਿਪ ਦੇ ਵਿੱਚ ਕਾਫੀ ਚੇਂਜਿਸ ਹੋ ਰਹੀਆਂ ਪਹਿਲੇ ਦੇ ਮੁਕਾਬਲੇ ਸੋ ਉਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਸੁਣਨ ਦੀ ਕੋਸ਼ਿਸ਼ ਕਰਦੇ ਹਾਂ ਇਹਨਾਂ ਦੇ ਨਾਲ ਪਹਿਲਾਂ ਫਿਰ ਇਸ ਤੋਂ ਬਾਅਦ ਆਪਾਂ ਆਪਣੀ ਗੱਲਬਾਤ ਜਾਰੀ ਰੱਖਦੇ ਹਾਂ ਸੁਣਦੇ ਹਾਂ ਮੈਸੇਜ ਅਤੇ ਫਿਰ ਵਾਪਸ ਮਿਲਦੇ ਹਾਂ ਜੀ ਟੈਸਟ ਸਬਰੰਗ ਰੇਡੀਓ 94.7 FM ਦੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੇ ਇਸ ਖੂਬਸੂਰਤ ਘੜੀ ਦੇ ਵਿੱਚ ਜਿੱਥੇ ਆਪਾਂ ਕੱਲ੍ਹ ਇੱਥੇ ਨਗਰ ਕੀਰਤਨ ਮਨਾਉਣ ਜਾ ਰਹੇ ਹਾਂ ਅਤੇ ਅੱਜ ਪੂਰੀਆਂ ਤਿਆਰੀਆਂ ਜ਼ੋਰ ਸ਼ੋਰ ਨਾਲ ਚੱਲੀਆਂ ਅਤੇ ਗੁਰਦੁਆਰਾ ਸਾਹਿਬ ਦੇ ਚੇਅਰਮੈਨ ਸਰਦਾਰ ਰਣਬੀਰ ਸਿੰਘ ਪਰਮਾਰ ਜੀ ਸਾਡੇ ਵੱਡੇ ਭਰਾ ਵੀ ਨੇ ਅਤੇ ਬਹੁਤ ਵਧੀਆ ਕਮਿਊਨਿਟੀ ਦੇ ਮੈਂਬਰ ਨੇ ਕਾਫੀ ਸੇਵਾ ਲੰਬੇ ਸਮੇਂ ਤੋਂ ਕਰਦੇ ਆ ਰਹੇ ਨੇ ਸੋ ਅੱਜ ਸਾਡੇ ਨਾਲ ਨੇ ਰਣਬੀਰ ਭਾਜੀ ਸਤਿ ਸ੍ਰੀ ਅਕਾਲ ਐਂਡ ਵਾਹਿਗੁਰੂ ਜੀ ਕਾ ਖਾਲਸਾ
2: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
1: ਤੇ ਬਹੁਤ ਵਧੀਆ ਰੌਣਕ ਲਾਈ ਜੀ ਤੁਹਾਡੀ ਟੀਮ ਨੇ ਕਾਫੀ ਵੱਡੇ ਲੰਬਾ ਚੌੜਾ ਵਲੰਟੀਅਰਸ ਦਾ ਕਾਰਵਾ ਵੀ ਹੈ ਤੇ ਤੁਹਾਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ
2: ਧੰਨਵਾਦ ਜੀ ਹਾਂਜੀ ਇਹ ਕਿਉਂਕਿ ਐਡੀ ਵੱਡੀ ਇਵੈਂਟ ਆ ਸਟੈਂਪੀਡ ਤੋਂ ਬਾਅਦ ਚ ਸਿਟੀ ਵਿੱਚ ਦੂਜੇ ਨੰਬਰ ਦੀ ਵੱਡੀ ਇਵੈਂਟ ਆ ਨਾ ਤੇ ਸਿਰਫ ਨਾਲੇ ਇਹਦੀ ਡੇ ਇਵੈਂਟ ਆ ਤੇ ਇਹਦੇ ਵਿੱਚ ਦੇਖੋ ਕਿੰਨੇ ਫੂਡ ਟੈਂਟ ਲੱਗਦੇ ਆ ਤੇ ਗੁਰਦੁਆਰਾ ਸਾਹਿਬ ਕਿੰਨੀ ਤਿਆਰੀ ਹੁੰਦੀ ਹੈ ਇਹ ਵਲੰਟੀਅਰ ਦੇ ਸਹਿਯੋਗ ਤੋਂ ਬਗੈਰ ਇਸ ਸਿਰੇ ਨਹੀਂ ਚੜ ਸਕਦਾ ਸੋ ਸਾਰੇ ਵਲੰਟੀਅਰ ਦਾ ਬਹੁਤ ਬਹੁਤ ਧੰਨਵਾਦ ਆ ਤੇ ਬਾਕੀ ਜਿਹੜਾ ਨਗਰ ਕੀਰਤਨ ਦਾ ਵੇਰਵਾ 9 ਵਜੇ ਇੱਥੋਂ ਚੱਲਣਾ 9:30 ਤੇ 1:30 ਵਜੇ ਇੱਥੇ ਪਹੁੰਚ ਜਾਣਾ ਪ੍ਰੇਰੀ ਪਿੰਡ ਅੰਦਰ ਨਹੀਂ ਆਉਣਾ ਸਿਰਫ ਕਸਰੇ ਬੁਲਵਾਰਡ ਦੇ ਉੱਤੇ ਰਹਿਣਾ ਹੈਗਾ ਤੇ ਉਸ ਤੋਂ ਬਾਅਦ ਡੈਜੀਗਨੇਟਡ ਜਿਹੜੇ ਆ ਆਪਣੇ ਸੇਵਾਦਾਰ ਉਹੀ ਜਾਣਗੇ ਬਾਕੀ ਸਾਰੀ ਜਿਹੜੀਆਂ ਸੈਲੀਬ੍ਰੇਸ਼ਨ ਕਹਿ ਲਓ ਇੱਥੇ ਹੋਣੀਆਂ ਨੇ ਦੋ ਸਟੇਜਾਂ ਨੇ ਆਪਾਂ ਜਿੱਥੇ ਹੁਣ ਖੜੇ ਹੀ ਆ ਇਹ ਗੁਰਦੁਆਰਾ ਸਾਹਿਬ ਦੀ ਸਟੇਜ ਹੋਵੇਗੀ ਇੱਥੇ ਜਿਹੜੇ ਢਾਡੀ ਵਗੈਰਾ ਇੱਥੇ ਲੱਗਣਗੇ ਜਾਂ ਜਿਹੜੇ ਪੋਲੀਟੀਸ਼ੀਅਨ ਆਉਣੇ ਨੇ ਉਹ ਇੱਥੇ ਬੋਲਣਗੇ ਨਾ ਤੇ ਬਾਕੀ
1: ਸਟੇਜ ਨਹੀਂ ਆਏਗੀ
2: ਇੱਕ ਨੌਰਥ ਸਾਈਡ ਤੇ ਸਟੇਜ ਆ ਉੱਥੇ ਆਪਣੇ ਖਾਲਸਾ ਸਕੂਲ ਦੇ ਬੱਚੇ ਜਿਹੜੇ ਕੀਰਤਨ ਕਰਨਗੇ ਦੋ ਸਟੇਜਾਂ ਨੇ ਟੋਟਲ ਤੇ 100 ਤੋਂ ਉੱਤੇ ਟੈਂਟ ਆ ਜਿਹਦੇ ਵਿੱਚ ਵੱਖ ਵੱਖ ਤਰ੍ਹਾਂ ਦੇ ਜਿਹੜੇ ਵੈਂਡਰਸ ਨੇ ਉਹਨਾਂ ਨੇ ਫੂਡ ਲਾਏ ਆ ਕਿਸੇ ਨੇ ਐਗਜੀਬਿਸ਼ਨ ਲਾਈ ਆ ਸੋ ਸਾਰਾ ਜਿਹੜਾ ਵੱਡਾ ਕਾਫੀ ਤਿਆਰੀ 4-5 ਮਹੀਨੇ ਤੋਂ ਚੱਲਦੀ ਹੈ
1: ਬਿਲਕੁਲ ਜੀ ਬਹੁਤ ਵੱਡੀ ਤਿਆਰੀ ਤੇ ਬੜੇ ਵਧੀਆ ਤਰੀਕੇ ਦੀ ਤਿਆਰੀ ਜਿਹੜੀ ਹੈ ਤੁਸੀਂ ਕਰ ਰਹੇ ਹੋ ਮੈਂ ਦੇਖ ਸਕਦਾ ਵਾਂ ਮੇਰੇ ਪਿੱਛੇ ਕਾਫੀ ਟੈਂਟ ਲੱਗੇ ਨੇ 100 ਤੋਂ ਵੱਧ ਇਹਨਾਂ ਨੇ ਦੱਸਿਆ ਜਿੱਦਾਂ ਇੱਥੇ ਟੈਂਟ ਨੇ ਤੇ ਕੱਲ ਸਵੇਰੇ 9:30 ਵਜੇ ਆਪਾਂ ਉੱਥੋਂ ਤਿਆਰੀ ਕਰਾਂਗੇ
2: ਜੀ ਹਾਂਜੀ 9:30 ਵਜੇ ਚੱਲ ਪੈਣਾ 8 ਵਜੇ ਭੋਗ ਪੈਣਾ ਹੈਗਾ ਤੇ ਉਸ ਤੋਂ ਬਾਅਦ ਦੇ ਵਿੱਚ ਦੇ ਸ਼ਿਵਾ ਗੁਰਮੋਹੇ 9 ਵਜੇ ਮਹਾਰਾਜ ਸਰੂਪ ਬਾਰ ਫਲੋਟ ਤੇ ਸਜਾ ਕੇ ਤੇ 9:30 ਉਥੋਂ ਜਿਹੜਾ ਚਾਲੇ ਪਾ ਲੈਣਾ ਤੇ ਐਤਕੀ ਥੋੜੀਆਂ ਬਹੁਤੀਆਂ ਚੇਂਜਸ ਵੀ ਕੀਤੀਆਂ ਮੋਟਰਸਾਈਕਲ ਨਹੀਂ ਹੋਣਗੇ ਅੱਗੇ ਜਿੰਨੇ ਮੋਟਰਸਾਈਕਲ ਵਾਲੇ ਵੀਰ ਆ ਉਹਨਾਂ ਨੂੰ ਕਿਹਾ ਤੁਸੀਂ ਸਾਨੂੰ ਵਿੱਚ ਸੇਵਾ ਕਰਾ ਸੋ ਉਹਨਾਂ ਨੇ ਵੀਰਾਂ ਦਾ ਬੜਾ ਬੜਾ ਧੰਨਵਾਦ
1: ਮੋਟਰਸਾਈਕਲ ਵਾਲੇ ਨਾਲ ਨਹੀਂ ਹੋਣਗੇ ਬਸ ਸੇਵਾ ਕਰਨੀ
2: ਹਾਂਜੀ ਉਹਨਾਂ ਨੇ ਉਦਾਂ ਸੇਵਾ ਕਰਨੀ ਹੈਗੀ ਆ ਤੇ ਦੂਜੀ ਚੇਂਜ ਸੀ ਜਿਹੜਾ ਫਲੋਟ ਅੰਦਰ ਆਉਂਦਾ ਬਾਹਰ ਐਤਕੀ ਰਹੂਗਾ ਉੱਥੇ ਤਕਰੀਬਨ ਘੰਟਾ ਇੱਕ ਰੁਕਣਾ ਹੈਗਾ ਤੇ ਉਸ ਤੋਂ ਇਲਾਵਾ ਜਿੱਦਾਂ ਸਿਕਿਉਰਿਟੀ ਆ ਪੁਲਿਸ ਸਰਵਿਸ ਵਾਲੇ ਆ ਜਿਹੜੇ ਹੋਣਗੇ ਬਾਕੀ ਇੱਕ ਅਸੀਂ ਸਪੈਸ਼ਲ ਟਾਸਕ ਫੋਰਸ ਵੀ ਕਾਫੀ ਇਸ 100 ਤੋਂ ਉੱਤੇ ਵਲੰਟੀਅਰਸ ਹੋਣਗੇ ਜਿਨ੍ਹਾਂ ਦੇ ਸ਼ਰਟਾਂ ਵੀ ਹੋਈ ਹੋਣਗੀਆਂ DCC ਦਸ਼ਮੇਸ਼ ਕਲਚਰ ਸੈਂਟਰ ਵਲੰਟੀਅਰ ਟਾਸਕ ਫੋਰਸ ਤੋਂ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਹੈਲਪ ਦੀ ਲੋੜ ਹੈ ਤੁਸੀਂ ਉਹਨਾਂ ਤੋਂ ਮਦਦ ਲੈ ਸਕਦੇ ਇਸ ਤੋਂ ਇਲਾਵਾ ਲੋਸਟ ਐਂਡ ਫਾਊਂਡ ਦਾ ਵੀ ਟੈਂਟ ਹੋਊਗਾ ਤੇ ਉਹਦੇ ਸਬੰਧ ਵਿੱਚ ਬੇਨਤੀ ਆ ਵੀ ਤੁਸੀਂ ਉੱਥੋਂ ਤੁਹਾਨੂੰ ਬੈਂਡ ਮਿਲਣਗੇ ਜਿੱਥੇ ਤੁਸੀਂ ਬੱਚਿਆਂ ਦੇ ਆਪਣੇ ਨਾਂ ਲੈ ਲਓ ਬਾਕੀ ਬੱਚੇ ਜਿਹੜੇ ਛੋਟੇ ਨੇ ਉਹਨਾਂ ਦੇ ਘਰੇ ਫੋਟੋ ਖਿੱਚ ਕੇ ਰੱਖੋ ਕਿਹੋ ਜਿਹੇ ਕੱਪੜੇ ਪਾਏ ਨੇ ਜਾਂ ਹੋਪਫੁਲੀ ਕੋਈ ਇਦਾਂ ਦਾ ਇੰਸੀਡੈਂਟ ਨਾ ਹੋਵੇ ਜਿਹੜੇ ਬਜ਼ੁਰਗ ਨੇ ਨਵੇਂ ਆਏ ਉਹਨਾਂ ਨੂੰ ਨਹੀਂ ਪਤਾ ਉਹਨਾਂ ਦੇ ਜੇਬਾਂ ਦੇ ਵਿੱਚ ਡਰੈਸ ਵਗੈਰਾ ਲਿਖ ਕੇ ਪਾ ਦਿਓ ਫੋਨ ਨੰਬਰ ਲਿਖ ਕੇ ਪਾ ਦਿਓ ਤੇ ਤਾਂ ਕਿ ਜਿਹੜਾ ਸਾਰਾ ਸਮੂਥਲੀ ਇਹ ਕੰਮ ਚੱਲੇ
1: ਬਿਲਕੁਲ ਜੀ ਬੜਾ ਵਧੀਆ ਤੁਸੀਂ ਪਹਿਲਾਂ ਵੀ ਵਧੀਆ ਤਰੀਕੇ ਨੇ ਆਰਗੇਨਾਈਜ਼ ਕਰਦੇ ਹੋ ਇਸ ਵਾਰੀ ਹੋਰ ਵਧੀਆ ਹੋਏਗਾ ਕਿਉਂਕਿ ਤੁਹਾਡੀ ਲੀਡਰਸ਼ਿਪ ਸ਼ੁਰੂ ਹੋ ਗਈ ਹੈ ਤੇ
2: ਹਾਂਜੀ ਬਾਕੀ ਇਹੀ ਬੇਨਤੀ ਆ ਸਾਰਿਆਂ ਨੂੰ ਡਿਸਿਪਲਿਨ ਦੇ ਵਿੱਚ ਰਹਿਣਾ ਤੇ ਸਫਾਈ ਦਾ ਧਿਆਨ ਰੱਖਣਾ ਫੂਡ ਨਹੀਂ ਵੇਸਟ

0: ਕਰਨਾ ਜਿਵੇਂ ਪਾਣੀ ਆ ਇੱਕ ਇੱਕ ਦੋ ਦੋ ਘੁੱਟ ਪੀ ਕੇ ਸੁੱਟ ਦਿੰਦੇ ਨੇ ਤਾਂ ਇਹ ਸੋਚਿਆ ਕਰੋ ਵੀ ਇਹਦੇ ਪਿੱਛੇ ਬੜਾ ਹਾਰਡ ਵਰਕ ਲੱਗਿਆ ਲੋਕਾਂ ਦੀ ਮਿਹਨਤ ਦੀ ਕਮਾਈ ਦੇ ਨਾਲ ਸਾਰਾ ਇੱਥੇ ਉਹ ਸੇਵਾ ਕਰਦੇ ਨੇ ਤੇ ਉਹਦੀ ਰਿਸਪੈਕਟ ਕਰਨੀ ਆਪਾਂ ਸਾਰੇ ਸਿੱਖੀਏ ਹਨਾ ਤੇ ਬਾਕੀ ਇੱਕ ਦੂਜੇ ਦੇ ਨਾਲ ਪਿਆਰ ਨਾਲ ਰਹੋ ਆਪਣੇ ਜਿਹੜਾ ਖਾਲਸਾ ਸਾਜਨਾ ਦਿਵਸ ਆ ਗੁਰੂ ਗੋਬਿੰਦ ਸਿੰਘ ਜੀ ਦਾ ਤਾਂ ਆਸ਼ਾ ਹੀ ਸੀ ਮਾਨਸ ਕੀ ਜਾਤ ਸਭੇ ਏਕੇ ਪਹਿਚਾਨ ਬੋ ਜਿਹੜਾ ਉਸ ਵੇਲੇ ਕਾਸਟ ਸਿਸਟਮ ਚੱਲਦਾ ਸੀ ਉਹਨੂੰ ਐਂਡ ਕਰਨ ਵਾਸਤੇ ਹੀ ਆਪਣੇ ਖਾਲਸੇ ਦੀ ਸਾਜਨਾ ਕੀਤੀ ਸੀਗੀ ਨਾ ਤੇ ਉਹ ਆਪਾਂ ਮਨੋ ਭਲਾਈ ਹੈ ਉਹ ਗੱਲਾਂ ਸਿਰਫ ਇਹਨੂੰ ਸੈਲੀਬ੍ਰੇਸ਼ਨ ਦੇ ਵਿੱਚ ਨਾ ਰੱਖੀਏ ਪ੍ਰੈਕਟੀਕਲਿਟੀ ਦੇ ਵਿੱਚ ਲੈ ਕੇ ਆਈਏ
1: ਬਿਲਕੁਲ ਜੀ ਇਕੁਆਲਿਟੀ ਜਿਹੜੀ ਹੈ ਉਹ ਬੜੀ ਇੰਪੋਰਟੈਂਟ ਤੁਸੀਂ ਕਿਹਾ ਵੀ ਗੁਰੂ ਸਾਹਿਬ ਨੇ ਖਾਲਸਾ ਇਸੇ ਕਰਕੇ ਸਜਾਇਆ ਸੀ ਕਿ ਇਕੁਆਲਿਟੀ ਦੀ ਗੱਲ ਕਰੀਏ ਤੇ ਆਈ ਹੋਪ ਵੀ ਤੁਹਾਡੀ ਲੀਡਰਸ਼ਿਪ ਚ ਜਾਂ ਜਿੱਦਾਂ ਤੁਸੀਂ ਮੈਸੇਜ ਦੇ ਰਹੇ ਹੋ ਲੋਕੀ ਸਮਝ ਸਕਣਗੇ ਤੇ ਇੱਥੇ ਵੱਧ ਚੜ ਕੇ ਪਾਰਟਿਸਿਪੇਟ ਕਰਨਗੇ
0: ਹਾਂਜੀ ਬਸ ਸਾਨੂੰ ਇਹੀ ਆਸ ਹੈ ਬਾਕੀ ਸਾਰੇ ਮੀਡੀਆ ਦਾ ਜਿੰਨੇ ਵਲੰਟੀਅਰਸ ਨੇ ਉਹਨਾਂ ਦਾ ਧੰਨਵਾਦ ਬਾਕੀ ਇੱਥੇ ਤੁਸੀਂ ਦੇਖਿਆ ਸੈਂਟਰ ਦੇ ਵਿੱਚ ਜਿੰਨੇ ਆਪਣੇ ਹਾਕੀ ਦੇ ਕਲੱਬ ਨੇ ਉਹ ਵਿਚਾਰੇ ਬੜੀ ਭਾਰੀ ਮਿਹਨਤ ਕਰਦੇ ਉਹ ਦੇਖ ਲਓ ਵੀ ਸਾਰਾ ਗਾਰ ਵੀ ਇਕੱਠਾ ਸਿੱਟਿਆ ਹੁੰਦਾ ਪਹਿਲਾਂ ਉਹ ਟੇਬਲਾਂ ਤੇ ਉਹਨੂੰ ਡੰਪ ਕਰਦੇ ਵੇ ਕੱਲਾ ਕੱਲਾ ਕਰਦੇ ਆ ਤੇ ਇੱਥੇ ਸੈਚਰਡੇ 12 ਵਜੇ ਤੇ ਦੂਜੇ ਵੀ ਸੰਡੇ ਆਪਣੇ ਪਰਿਵਾਰਾਂ ਨੂੰ ਲੈ ਕੇ ਇੱਥੇ ਪਹੁੰਚ ਜਾਂਦੇ ਸੋ ਆਪਾਂ ਉਹਨਾਂ ਦੀ ਸਫਾਈ ਦਾ ਵੀ ਧਿਆਨ ਰੱਖਣਾ ਤੇ ਫੂਡ ਵੇਸਟ ਜੀ ਮੇਰੀ ਜ਼ਰੂਰੀ ਬੇਨਤੀ ਹੈ ਵੀ ਉਹ ਨਹੀਂ ਆਪਾਂ ਕਰਨਾ ਹੈ
1: ਬਿਲਕੁਲ ਜੀ ਬਿਲਕੁਲ ਫੂਡ ਜਿਹੜੀ ਹੈ ਉਹ ਵੇਸਟ ਨਹੀਂ ਕਰਨੀ ਚਾਹੀਦੀ ਸੋ ਇਸ ਗੱਲ ਦਾ ਪੂਰਾ ਧਿਆਨ ਰੱਖ ਕੇ ਤੇ ਤੁਸੀਂ ਪਹੁੰਚਣਾ ਇੱਥੇ ਇੰਜੋਏ ਕਰਨਾ ਬਟ ਇਟਸ ਨੋਟ ਅ ਮੇਲਾ ਕੱਲ ਤੁਸੀਂ ਬੜਾ ਵਧੀਆ ਮੈਸੇਜ ਦਿੱਤਾ ਸੀਗਾ ਇੰਜੋਏ ਕਰਨਾ ਮਤਲਬ ਗੁਰੂ ਮਹਾਰਾਜ ਨੇ ਸਾਨੂੰ ਬਹੁਤ ਬਖਸ਼ਿਸ਼ ਕੀਤੀ ਹੈ ਵੀ ਆਪਾਂ ਖੁੱਲੀਆਂ ਹਵਾਵਾਂ ਦੇ ਵਿੱਚ ਆਪਣੇ ਸਮਾਗਮ ਆਪਣੇ ਪ੍ਰੋਗਰਾਮ ਆਰਗੇਨਾਈਜ਼ ਕਰਨੇ ਆ ਪਰ ਨਾਲ ਦੀ ਨਾਲ ਹੀ ਸਾਫ਼ ਸਫਾਈ ਦਾ ਪੂਰਾ ਧਿਆਨ ਰੱਖਣਾ
0: ਹਾਂਜੀ ਹਾਂ ਬਿਲਕੁਲ ਤੇ ਬਾਕੀ ਕੱਲ ਨੂੰ ਤੁਸੀਂ ਸਾਰੇ ਆਪਣੇ ਪਰਿਵਾਰਾਂ ਸਮੇਤ ਆਓ ਬੱਚਿਆਂ ਨੂੰ ਲੈ ਕੇ ਆਓ ਸੋਹਣੀਆਂ ਸੋਹਣੀਆਂ ਡਰੈਸਾਂ ਜੋ ਖਾਲਸੇ ਰੰਗ ਦੇ ਵਿੱਚ ਆਪਾਂ ਇਹਨੂੰ ਰੰਗ ਦੇਣਾ ਹੈਗਾ ਤੇ ਹੋਰ ਵੀ ਕਮਿਊਨਿਟੀਜ਼ ਬਹੁਤ ਆਉਂਦੀਆਂ ਕਈ ਫੈਮਿਲੀਆਂ ਮੈਂ ਗੋਰਿਆਂ ਨੂੰ ਜਾਣਦਾ ਹੈਗਾ ਜਿਹੜੇ ਕਿ ਹੁਣ ਵਧੀ ਜਾਂਦੇ ਨੇ ਤੇ ਉਹ ਕਹਿੰਦੇ ਵੀ ਸਾਨੂੰ ਵੇਟ ਹੁੰਦੀ ਵੀ ਅਸੀਂ ਉੱਥੇ ਜਾਣਾ ਹੈਗਾ ਬੜਾ ਇੰਜੋਏ ਕਰਦੇ ਆ ਸੋ ਆਪਾਂ ਇਸ ਜਿਹੜਾ ਇਹ ਪੋਜ਼ਿਟਿਵ ਮੈਸੇਜ ਆ ਪੋਜ਼ਿਟਿਵ ਐਟੀਚਿਊਡ ਉਹਨੂੰ ਵੀ ਆਪਾਂ ਕਾਇਮ ਰੱਖਣਾ
1: ਬਿਲਕੁਲ ਜੀ ਨਹੀਂ ਬੜਾ ਵਧੀਆ ਮੈਸੇਜ ਹੈ ਤੁਹਾਡਾ ਹੋਰ ਕੋਈ ਮੈਸੇਜ ਦੇਣਾ ਚਾਹੋਗੇ
0: ਜਾਂਦੇ ਨੇ ਇਹੀ ਹੈ ਜੀ ਸਾਰਿਆਂ ਨੂੰ ਵਧਾਈ ਤੇ ਵੱਧ ਚੜ ਕੇ ਇੱਥੇ ਪਹੁੰਚੋ ਤੇ ਪਿਆਰ ਭਾਵਨਾ ਦੇ ਨਾਲ ਇਹ ਸਾਰੇ ਪ੍ਰੋਗਰਾਮਾਂ ਦੇ ਵਿੱਚ ਆਪਾਂ ਆਪਣਾ ਹਿੱਸਾ ਪਾਉਣਾ
1: ਬਿਲਕੁਲ ਜੀ ਮਿਹਰਬਾਨੀ ਜੀ ਸਤਿ ਸ੍ਰੀ ਅਕਾਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਰਮੇਸ਼ ਜੀ ਤੁਸੀਂ ਕੈਮਰੇ ਦੇ ਪਿੱਛੇ ਸੀਗੇ ਤੇ ਮੈਂ ਮਾਈਕ ਦੇ ਕੈਮਰੇ ਦੇ ਸਾਹਮਣੇ ਸੀ ਕਿੱਦਾਂ ਦਾ
2: ਨਹੀਂ ਤੁਸੀਂ ਇੱਕ ਵਾਰੀ ਮੈਨੂੰ ਗੁਰਦੁਆਰੇ ਲੈ ਕੇ ਗਏ ਸੀ ਜਦੋਂ ਪ੍ਰਧਾਨ ਜੀ ਨਵੇਂ ਨਵੇਂ ਚੁਣੇ ਗਏ ਸਨ
1: ਜੀ ਜੀ
2: ਉਦੋਂ ਵੀ ਸਾਰਾ ਕਿਉਂਕਿ ਅਸੀਂ ਤਾਂ ਓਬਜ਼ਰਵਰ ਸੀਗੇ ਚੁੱਪ ਕਰਕੇ ਅਸੀਂ ਸਾਰੀ ਗੱਲ ਸੁਣਨੀ ਸੀ ਉਦੋਂ ਵੀ ਇਹਨਾਂ ਨੇ ਜਿਵੇਂ ਸਾਰੀ ਚੀਜ਼ ਨੂੰ ਕੰਡਕਟ ਕੀਤਾ ਜਿਵੇਂ ਇਹਨਾਂ ਦਾ ਵਿਵਹਾਰ ਸੀ ਉਹਦੇ 'ਚ ਇੱਕ ਮੈਚੋਰਿਟੀ ਨਜ਼ਰ ਆਉਂਦੀ ਸੀ ਜਿਹੜੀ ਤੁਸੀਂ ਬਾਅਦ 'ਚ ਮੈਨੂੰ ਦੱਸਿਆ ਵੀ ਕਿ ਪਹਿਲੇ ਬੜੇ ਸਾਲਾਂ ਤੋਂ ਜੁੜੇ ਨੇ ਔਰ ਅੱਜ ਵੀ ਜਿਹੜੀ ਗੱਲਬਾਤ ਉਹਨਾਂ ਨੇ ਕੀਤੀ ਉਹਦੇ 'ਚ ਇੱਕ ਬੜਾ ਵਧੀਆ ਮੈਸੇਜ ਵੀ ਹੈ ਔਰ ਉਹ ਮੈਚੋਰਿਟੀ ਦਾ ਲੈਵਲ ਵੀ ਜਿਹੜਾ ਉਹ ਨਜ਼ਰ ਆਉਂਦਾ ਹੈ ਉਹਨਾਂ ਦੇ ਗੱਲਬਾਤ ਦੇ ਵਿੱਚ ਡਰਾਮਾ ਹੈ ਇੱਕ ਮੈਸੇਜ ਹੈ ਇੱਕ ਸੰਦੇਸ਼ ਹੈ ਕਿ ਇੱਕ ਬੜਾ ਵੱਡਾ ਇੱਕ ਫੰਕਸ਼ਨ ਹੈ ਇੱਕ ਬੜਾ ਵੱਡਾ ਦਿਨ ਹੈ ਇੱਕ ਬੜਾ ਵੱਡਾ ਦਿਵਸ ਹੈ ਉਸ ਦਿਵਸ ਦੀ ਮਹੱਤਤਾ ਨੂੰ ਉਸ ਵਡਾਈ ਨੂੰ ਕਾਇਮ ਰੱਖਦਿਆਂ ਹੋਇਆਂ ਅਸੀਂ ਇਹਨੂੰ ਮਨਾਈਏ ਨਾ ਕਿ ਇਹਦਾ ਇੱਕ ਸਿਰਫ ਫਨ ਜਿਹਾ ਬਣਾ ਕੇ ਰੱਖ ਲਈਏ ਅਤੇ ਉਹ ਸਾਰੀ ਗੱਲ ਬੜੀ ਵਧੀਆ ਰਹੀ ਜੀ ਔਰ ਤੁਸੀਂ ਉਹਨਾਂ ਨੂੰ ਜਿਹੜੇ ਦੋ ਚਾਰ ਸਵਾਲਾਤ ਕੀਤੇ ਉਹਦੇ ਵਿੱਚ ਸਾਰੀ ਗੱਲ ਜਿਹੜੀ ਹੈ ਟੁਕਵੇਂ ਰੂਪ 'ਚ ਸਾਹਮਣੇ ਆਈ
1: ਬਿਲਕੁਲ ਜੀ ਬੜਾ ਬਹੁਤ
2: ਕਿਵੇਂ ਕੰਮ ਕਰ ਰਹੇ ਨੇ ਸਟੇਜ ਅਜੇ ਬਣ ਰਹੀ ਹੈ ਉਹ ਸਾਰੀ ਗੱਲ ਅਸੀਂ ਦਿਖਾਈਏ ਸਾਡੇ ਕੈਮਰੇ ਨੇ ਗੱਲ ਕੀਤੀ ਉਹ ਮੇਰੇ ਖਿਆਲ ਲੋਕ ਜ਼ਰੂਰ ਪਸੰਦ ਕਰਨਗੇ
1: ਬਿਲਕੁਲ ਜੀ ਅਤੇ ਇਸ ਕਰਕੇ ਤੁਸੀਂ ਜੇ ਪ੍ਰੋਗਰਾਮ ਦੇ ਵਿੱਚ ਹੁਣੇ ਜੁੜੇ ਤਾਂ ਤੁਹਾਨੂੰ ਦੱਸ ਦਈਏ ਕਿ ਵੀ ਇਹ ਪ੍ਰੋਗਰਾਮ ਜਿਹੜਾ ਸੀਗਾ ਉਹ ਅੱਜ ਦਾ ਹੁਣੇ ਹੁਣੇ ਜਿਹੜੀ ਤੁਸੀਂ ਗੱਲਬਾਤ ਸੁਣ ਰਹੇ ਹੋ ਦਸ਼ਮੇਸ਼ ਕਲਚਰ ਸੈਂਟਰ ਦੇ ਸਾਡੇ ਕਮਿਊਨਿਟੀ ਦੇ ਵਧੀਆ ਲੀਡਰ ਨੇ ਜੀ ਸਰਦਾਰ ਰਣਬੀਰ ਸਿੰਘ ਪਰਮਾਰ ਜੀ ਜਿਨ੍ਹਾਂ ਨੇ ਉੱਥੇ ਆਪ ਖੁਦ ਖੜੇ ਹੋ ਕੇ ਤੇ ਸਾਰੀ ਸੇਵਾ ਕਰਵਾਈ ਤੇ ਲੋਕਾਂ ਦੇ ਨਾਲ ਲੱਗਿਆ ਚੇਅਰਮੈਨ ਤੇ ਹੈਗੇ ਨੇ ਉਹ ਕਮੇਟੀ ਦੇ ਬਟ ਆਪ ਵੀ ਕਾਫੀ ਦਲੇਰੀ ਦੇ ਨਾਲ ਹਿੰਮਤ ਦੇ ਨਾਲ ਕੰਮ ਕਰਦੇ ਆ ਜੀ ਸੋ ਇਹ ਕੁਛ ਗੱਲਬਾਤ ਚੱਲ ਰਹੀ ਸੀਗੀ ਤੇ ਆਪਾਂ ਪ੍ਰੋਗਰਾਮ ਦੇ ਵਿੱਚ ਆਪਣੇ ਆਪ ਨੂੰ ਅੱਗੇ ਲੈ ਕੇ ਚੱਲਦੇ ਹਾਂ ਤੇ ਜੇ ਕੋਈ ਹੋਰ ਤੁਹਾਡੇ ਕੋਲ ਕੋਈ ਸੁਝਾਵ ਜਾਂ ਕੋਈ ਗੱਲਬਾਤ ਹੋਵੇ ਜਾਂ ਕੋਈ ਇਨਫੋਰਮੇਸ਼ਨ ਲੈਣੀ ਹੋਵੇ ਤੁਸੀਂ ਫੇਸਬੁੱਕ ਦੇ ਉੱਤੇ ਮੈਂ ਇਹ ਮੈਸੇਜ ਵੈਸੇ ਪਾਇਆ ਉੱਥੇ ਤੁਸੀਂ ਵਿਜ਼ਿਟ ਕਰਕੇ ਤੇ ਇਹ ਮੈਸੇਜ ਲੈ ਸਕਦੇ ਹੋ ਤੇ ਗੱਲਬਾਤ ਜਿਹੜੀ ਸ਼ੇਅਰ ਕਰ ਸਕਦੇ ਹੋ ਇੱਕ ਛੋਟੀ ਜਿਹੀ ਬ੍ਰੇਕ ਲੈ ਲਈ ਰਮੇਸ਼ ਜੀ ਆਪਾਂ
2: ਹਾਂਜੀ ਬ੍ਰੇਕ ਤੋਂ ਪਹਿਲੇ ਜਾਂ ਚਲੋ ਬਾਅਦ ਚ ਗੱਲ ਕਰ ਲੈਣੇ ਵਿਸਾਖੀ ਦੀ
3: ਇੰਗਲਿਸ਼ ਹਿੰਦੀ ਉਰਦੂ ਤੇ ਪੰਜਾਬੀ ਵਿਚ

0: ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ
1: ਨਵੇਂ ਪੇਸ਼ੈਂਟਸ ਨੂੰ ਐਕਸੈਪਟ ਹੋ ਰਹੇ ਨੇ ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਉਰ ਕਰੋ
0: ਕਾਲ ਕਰੋ 5873606890 ਲਾਈਫਲਾਈਨ ਮੈਡੀਕਲ ਕਲੀਨਿਕ ਵਾਕ-ਇਨਸ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ
1: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873606890
0: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਵਾਰੀ

0: May 2026, 12 PM to 6 PM at the Genesis Center, 7555 Falcon Ridge Boulevard, Northeast Calgary. For more info, call Rajesh Angral 403-400-0203 or visit our website vesakhimela.ca.
1: ਬਿਲਕੁਲ ਜੀ, ਵਿਸਾਖੀ ਮੇਲਾ ਕੈਲਗਰੀ ਜਿਹੜਾ ਇਹ 16 ਮਈ ਨੂੰ ਹੋਏਗਾ, ਜਿਹਦੇ 'ਚ ਤੁਸੀਂ ਪਾਰਟੀਸਪੇਟ ਕਰਨਾ ਅਤੇ ਪ੍ਰੋਗਰਾਮ ਨੂੰ ਇੰਜੋਏ ਵੀ ਕਰਨਾ ਆ ਕੇ। ਅਤੇ ਜੀ ਰਮੇਸ਼ ਜੀ, ਤੁਸੀਂ ਕੀ ਮੈਸੇਜ ਦੇਣਾ ਚਾਹੋਗੇ?
2: ਮੈਂ ਮੈਸੇਜ ਇਹ ਦੇਣਾ ਚਾਹਾਂਗਾ ਜੀ ਕਿ ਸਾਡੇ ਵਿਸਾਖੀ ਮੇਲੇ ਦੇ ਉੱਤੇ ਸਾਡੇ ਕਾਫੀ ਸਪੋਂਸਰਸ ਹੁੰਦੇ ਨੇ, ਸਾਡੇ ਯਾਰ ਦੋਸਤ ਹੁੰਦੇ ਨੇ, ਪਰ ਐਤਕੀ ਇੱਕ ਸਾਡੇ ਕੋਲ ਨਵੇਂ ਸਪੋਂਸਰ ਆਏ ਨੇ ਔਰ ਉਹ ਕਾਫੀ ਸਿਗਨੀਫਿਕੈਂਟ ਮਹੱਤਵਪੂਰਨ ਜਿਹੜੇ ਉਹ ਸਪੋਂਸਰ ਨੇ, ਸਿਨਬੋ ਕੈਨੇਡਾ, ਇੱਕ ਨਵੀਂ ਕੰਪਨੀ ਆਈ ਹੈ ਜੀ ਕੈਨੇਡਾ ਦੇ ਵਿੱਚ, ਆ ਹੀ ਚੁੱਕੀ ਹੈ ਮੈਂ ਕਹਾਂਗਾ, ਔਰ ਮੇਰਾ ਖਿਆਲ ਹੈ ਉਹਨਾਂ ਦਾ ਵੀ ਵਾਧਾ ਕਾਫੀ ਰਹੇਗਾ। ਔਰ ਇਹ ਕੰਪਨੀ ਜਿਹੜੀ ਹੈ ਇਹਦੇ ਬਾਰੇ ਥੋੜ੍ਹੀ ਜਿਹੀ ਮੈਂ ਗੱਲਬਾਤ ਕਰ ਲਵਾਂ, ਅਤੇ ਇਹ ਸਾਡੇ ਬੜੇ ਜਿਹੜੇ ਇੰਪੋਰਟੈਂਟ ਪੁਰਜ਼ੇ ਨੇ, ਸਾਡੀ ਮਸ਼ੀਨਰੀ, ਆਟੋਮੋਬਾਈਲ, ਐਰੋਪਲੇਨ, ਉਹ ਸਾਰਿਆਂ ਦੇ ਪੁਰਜ਼ਿਆਂ ਦੇ ਵਿੱਚ ਇਹਨਾਂ ਦੀ ਬੜੀ ਮਹਾਰਤ ਹੈ। ਔਰ ਮੇਰਾ ਖਿਆਲ ਹੈ ਜਦੋਂ ਸਾਰੇ ਲੋਕ ਉੱਥੇ ਆਉਣਗੇ ਅਤੇ ਸਿਨਬੋ ਕੈਨੇਡਾ ਨੂੰ ਵੀ ਦੇਖਣਗੇ। ਬਾਕੀ ਸਾਡੇ ਦੂਸਰੇ ਤਾਂ ਸਪੋਂਸਰਸ ਹੈਗੇ ਹੀ ਨੇ, ਵੈਬ ਗਾਏ, ਜੈਨਸਿਸ, ਏਸ਼ੀਅਨ

0: ਇਹ ਮੈਂ ਖਾਸ ਗੱਲ ਕਰਨਾ ਚਾਹੁੰਦਾ ਸੀ ਕਿਉਂਕਿ ਇਹ ਪਹਿਲੀ ਵਾਰੀ ਸਾਡੇ ਸਮੂਹ ਦੇ ਵਿੱਚ ਸਿੰਬੋ ਕੈਨੇਡਾ ਆਈ ਹੈ ਤੇ ਬਾਕੀ ਮੇਲੇ ਤੇ ਗੱਲ ਹੋਏਗੀ ਜੀ ਮੇਲੇ ਬਾਰੇ ਲੋਕੀ ਕਾਫੀ ਐਕਸਾਈਟਿਡ ਨੇ ਕਿਉਂਕਿ ਐਤਕੀ ਮੈਜਿਕ ਸ਼ੋਅ ਜਿਹੜਾ ਉਹ ਮਿਊਜ਼ੀਸ਼ੀਅਨ ਕੇਕੇ ਕਰ ਰਹੇ ਨੇ ਫੈਸ਼ਨ ਸ਼ੋਅ ਜਿਹੜਾ ਉਹ ਮਿਸਟਰ ਮਿਸਿਸ ਬੇਅਰ ਕਰ ਰਹੇ ਨੇ ਔਰ ਰੀਸਾਈਕਲਿੰਗ ਸੋਫਾ ਸੈਟ ਲੱਕੀ ਡਰਾਅ ਵੀ ਹੈ ਲੋਕਲ ਵੈਂਡਰਸ ਨੇ
1: ਅਨਲਿਮਿਟਿਡ
0: ਰਿਕਲਾਈਨਿੰਗ ਰਿਕਲਾਈਨਿੰਗ ਸੋਫਾ ਸੈਟ ਸੋਰੀ ਰੀਸਾਈਕਲਿੰਗ ਕਿਉਂਕਿ ਪੁਰਜ਼ਿਆਂ ਦੀ ਗੱਲ ਚੱਲ ਰਹੀ ਸੀ ਦਿਮਾਗ ਚ ਰਹੀ
1: ਰੀਸਾਈਕਲਿੰਗ
0: ਲੱਕੀ ਡਰਾਅ ਨੇ ਜੀ ਔਰ ਜਿਹੜੀ ਕਿ ਬੈਸਟ ਬਾਈ ਫਰਨੀਚਰ ਵਾਲਿਆਂ ਦੇ ਨੇ ਗੁਸਤਾਖੀ ਦੀ ਮਾਫ਼ੀ ਰੀਸਾਈਕਲਿੰਗ ਨਹੀਂ ਬਲਕਿ ਰਿਕਲਾਈਨਿੰਗ ਲੋਕਲ ਵੈਂਡਰਸ ਨੇ ਜੀ ਉਹਨਾਂ ਦੇ ਕਰਾਫਟ ਐਂਡ ਸਮਾਲ ਬਿਜ਼ਨਸਿਸ ਅਨਲਿਮਿਟਿਡ ਟਰਬਨ ਟਾਈਂਗ ਬਾਰੇ ਵੀ ਕਾਫੀ ਕੁਛ ਮੇਰਾ ਖਿਆਲ ਹੋਏਗਾ ਉੱਥੇ ਆ ਕੇ ਪਤਾ ਲੱਗੇਗਾ ਔਰ ਉਸ ਤੋਂ ਬਾਅਦ ਹੀ ਐਲ ਈ ਡੀ ਟਰੱਕ ਡਿਸਪਲੇ ਅਟਰੈਕਸ਼ਨ ਲੱਕੀ ਡਰਾਅਜ਼ ਹੋਣਗੇ ਜੀ ਔਰ ਐਕਸਾਈਟਿਡ ਡੋਰ ਪ੍ਰਾਈਜ਼ ਫਰੀ ਫਰੂਟ ਪਾਰਟਨਰਸ ਜਿਹੜੇ ਸਾਡੇ ਮਿਰਚੀ ਰੈਸਟੋਰੈਂਟ ਜਿਹੜੇ ਕਿ ਸਾਡੇ ਬੜੇ ਪੁਰਾਣੇ ਮਿੱਤਰਾਂ ਦੇ ਵਿੱਚੋਂ ਨੇ ਸਪੋਂਸਰਸ ਦੇ ਵਿੱਚੋਂ ਨੇ ਉਹ ਆਉਣਗੇ ਔਰ ਕਾਬੂ ਫਿਊਜ਼ਨ ਗੁਰੂ ਨਾਨਕ ਫਰੀ ਕਿਚਨ ਇਹ ਸਾਡੇ ਸਪੋਂਸਰਸ ਨੇ ਜਿਹੜੇ ਕਿ ਫਰੀ ਫੂਡ ਉੱਥੇ ਡਿਸਟ੍ਰੀਬਿਊਟ ਕਰਨਗੇ ਜੀ
1: ਜੀ ਬਿਲਕੁਲ ਜੀ ਰਮੇਸ਼ ਜੀ ਨੇ ਕਾਫੀ ਵਧੀਆ ਗੱਲਬਾਤ ਜਿਹੜੀ ਹੈ ਉਹ ਦੱਸਤੀ ਹੈ ਇਸ ਪ੍ਰੋਗਰਾਮ ਦੇ ਬਾਰੇ ਕੀ ਕੁਛ ਹੋਣ ਜਾ ਰਿਹਾ ਤੇ
0: ਔਰ ਐਂਟਰੀ ਬਿਲਕੁਲ ਫਰੀ ਹੈ ਜੀ
1: ਹਾਂਜੀ ਤੇ ਉਹਦੇ ਬਾਰੇ ਆਪਾਂ ਗੱਲਬਾਤ ਜਿਹੜੀ ਕਰਨੀ ਕੁਛ ਖਬਰਾਂ ਵੀ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਟ ਉਸ ਤੋਂ ਪਹਿਲਾਂ ਆਪਾਂ ਕੁਛ ਖਬਰਾਂ ਤੇ ਹੋਰ ਗੱਲਾਂ ਬਾਤਾਂ ਸ਼ੇਅਰ ਕਰੀਏ ਤੁਹਾਨੂੰ ਦੱਸ ਦਈਏ ਵੀ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 to 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਅੱਜ ਦਾ ਪ੍ਰੋਗਰਾਮ ਜਿਹੜਾ ਹਮੇਸ਼ਾ ਦੀ ਤਰ੍ਹਾਂ 8 ਵਜੇ ਤੱਕ ਚੱਲੇਗਾ ਥੋੜਾ ਸਮਾਂ ਸਾਡੇ ਕੋਲ ਹੋਰ ਬਚਿਆ ਤੇ ਫੇਸਬੁੱਕ ਤੇ ਆਪਾਂ ਇੱਕ ਵਾਰੀ ਫਿਰ ਤੋਂ ਲਾਈਵ ਹੋ ਕੇ ਸਾਡੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਤੁਹਾਡੇ ਤੱਕ ਪਹੁੰਚਾਵਾਂਗੇ ਤਾਂ ਕਿ ਤੁਸੀਂ ਜਾਣ ਸਕੋ ਕਿ ਵੀ ਕੀ ਕੁਛ ਪ੍ਰੋਗਰਾਮ ਜਿਹੜੇ ਹੋ ਰਹੇ ਨੇ ਕੱਲ ਦੇ ਪ੍ਰੋਗਰਾਮ ਦੇ ਬਾਰੇ ਤੇ ਗੱਲਬਾਤ ਆਪਾਂ ਕਰਤੀ ਹੈ ਬਟ ਉਹਦੇ ਨਾਲ ਨਾਲ ਅਗਲੇ ਵੀਕਐਂਡ ਦੀ ਤਿਆਰੀ ਵੀ ਕਿਉਂਕਿ ਲੌਂਗ ਵੀਕਐਂਡ ਹੈ ਕੁਛ ਦੋਸਤ ਸਮਝਦੇ ਆ ਵੀ ਕੁਛ ਕਰਨ ਨੂੰ ਹੋਣਾ ਨਹੀਂ ਇੱਥੇ ਪਰ ਜੇ ਤੁਸੀਂ ਸੰਡੇ ਮੰਡੇ ਜੋ ਕਰਨਾ ਕਰੋ ਬਟ ਸੈਟਰਡੇ ਜਿਹੜੀ ਹੈ ਤੁਸੀਂ ਆਪਣੀ ਸਾਡੇ ਨਾਂ ਕਰਕੇ ਰੱਖਣੀ ਹੈ ਅਤੇ ਇੱਥੇ ਤੁਹਾਨੂੰ ਖੂਬ ਇੰਜੋਇਮੈਂਟ ਕਰਾਵਾਂਗੇ ਫਰੀ ਖਾਣਾ ਵੀ ਖਵਾਵਾਂਗੇ ਅਤੇ ਫਰੀ ਐਂਟਰੀ ਵਾਲਾ ਪ੍ਰੋਗਰਾਮ ਵੀ ਅਤੇ ਇਸ ਤੋਂ ਇਲਾਵਾ $1,000 ਦੇ ਗਿਫਟ ਹੁੰਦੇ ਨੇ ਜਿਹੜੇ ਪ੍ਰਾਈਜ਼ ਤੁਸੀਂ ਜਿੱਤਿਓ ਅਤੇ ਉਹ ਵੀ ਤੁਹਾਨੂੰ ਜਿੱਤਣ ਦਾ ਮੌਕਾ ਦਿੱਤਾ ਜਾਏਗਾ ਸੋ ਇਹ ਕਾਫੀ ਚੀਜ਼ਾਂ ਜਿਹੜੀਆਂ ਜੀ ਉਹ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਤਾਂ ਹੋਣੀਆਂ ਹੀ ਉਹਦੇ ਨਾਲ ਨਾਲ ਉਸ ਤੋਂ ਆਉਣ ਵਾਲਾ ਟਾਈਮ ਜਿਹੜਾ ਉਹਦੇ ਵਿੱਚ ਵੀ ਇਹ ਦੇਖਣ ਨੂੰ ਮਿਲਣਗੀਆਂ ਸੋ ਮੈਨੂੰ ਲੱਗਦਾ ਵੀ ਇੱਕ ਗਾਣਾ ਸੁਣ ਲੈਂਦੇ ਰਮੇਸ਼ ਜੀ ਉਸ ਤੋਂ ਬਾਅਦ ਫਿਰ ਆਪਾਂ ਕੀ ਕਰਦੇ ਹਾਂ ਵੀ ਲਾਈਵ ਹੋ ਕੇ ਥੋੜ੍ਹੀ ਜਿਹੀ ਗੱਲਬਾਤ ਕਰ ਲੈਂਦੇ ਹਾਂ ਪ੍ਰੋਗਰਾਮਾਂ ਦੇ ਬਾਰੇ ਤਾਂ ਕਿ ਹਨਾ ਥੋੜ੍ਹੀ
0: ਜਿਹੀ ਵਿਸਾਖੀ ਕਰ ਲਈ ਹਾਂਜੀ
1: ਹਾਂਜੀ ਹਾਂਜੀ ਜਟਾਈ ਵਿਸਾਖੀ ਕਰ ਲੈਂਦੇ ਤੇ ਜੋ ਵੀ ਤੁਹਾਨੂੰ ਠੀਕ ਲੱਗਦਾ ਉਹਦੇ ਨਾਂ ਦੇ ਨਾਲ ਕਿਉਂਕਿ ਵਿਸਾਖੀ ਦਾ ਮੌਕਾ ਹੈ ਤੇ ਵਿਸਾਖੀ ਦੇ ਮੌਕੇ ਦੇ ਉੱਤੇ ਐਕਚੁਅਲੀ ਵਿਸਾਖੀ ਤਾਂ ਨਿਕਲ ਗਈ ਆਪਾਂ ਸਾਰੇ ਜਾਣਦੇ ਹਾਂ ਬਟ ਫਿਰ ਵੀ ਕਿਉਂਕਿ ਵਿਸਾਖੀ ਸਾਡੇ ਵਾਸਤੇ ਤਾਂ ਹਲੇ ਹੈਗੀ ਹੈ ਸੋ ਇਸ ਕਰਕੇ ਇਹਦੇ ਬਾਰੇ ਆਪਾਂ ਗੱਲਬਾਤ ਕਰਨੀ ਹੈ ਸੋ ਲੈਟਸ ਗੋ ਬੈਕ ਤੇ ਜਦੋਂ ਤੱਕ ਰਮੇਸ਼ ਜੀ ਆਪਾਂ ਬਾਕੀ ਦੀਆਂ ਗੱਲਾਂ ਬਾਤਾਂ ਕਰੀਏ ਤੇ ਇੱਕ ਗਾਣਾ ਸੁਣ ਲੈਂਦੇ ਹਾਂ
0: ਜੀ
1: ਤੇ ਫਿਰ ਇਸ ਗਾਣੇ ਤੋਂ ਬਾਅਦ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ ਅੱਜ ਕੱਲ੍ਹ ਕਿਉਂਕਿ ਦਲਜੀਤ ਬਹੁਤ ਸ਼ਾਇਦ ਦਲਜੀਤ ਦਾ ਗਾਣਾ ਸੁਣੀਏ ਤੇ ਮੇਰੇ ਖਿਆਲ ਨਾਲ ਜ਼ਿਆਦਾ ਵਧੀਆ ਫਿਰ ਵਾਪਸ ਮਿਲ ਕੇ ਬਾਕੀ ਦੀਆਂ ਗੱਲਾਂ ਕਰਦੇ ਹਾਂ ਜੀ

0: ਸੋ ਇਹ ਸੀਗਾ ਜੀ ਇੱਕ ਗੀਤ ਜਿਹੜਾ ਤੁਸੀਂ ਸੁਣਿਆ ਕਿਉਂਕਿ ਵੰਸ ਅਗੇਨ ਤੁਹਾਨੂੰ ਦੱਸ ਦਈਏ ਵੀ ਆਪਾਂ ਫੇਸਬੁੱਕ 'ਤੇ ਵੀ ਲਾਈਵ ਹੋ ਚੁੱਕੇ ਜਿਹੜੇ ਦੋਸਤ ਫੇਸਬੁੱਕ 'ਤੇ ਦੇਖ ਰਹੇ ਉਹਨੂੰ ਦੱਸ ਦਈਏ ਵੀ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 to 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਅੱਜ ਦਾ ਪ੍ਰੋਗਰਾਮ 8 ਵਜੇ ਤੱਕ ਚੱਲੇਗਾ ਉਹਦੇ 'ਚ ਮੈਂ ਰਜੇਸ਼ ਅਤੇ ਮੇਰੇ ਨਾਲ ਮੇਰੇ ਸਾਥੀ ਨੇ ਰਮੇਸ਼ ਜੀ ਜਿਹੜੇ ਕਿ ਅੱਜ ਕਾਫੀ ਦਿਨਾਂ ਤੋਂ ਬਾਅਦ ਹਾਜ਼ਰੀ ਲਾਈ ਇਹਨਾਂ ਨੇ ਅਤੇ ਰਮੇਸ਼ ਜੀ ਕਿਉਂਕਿ
1: ਇਹ ਮੇਰੇ ਬਾਰੇ ਕਹਿ ਰਹੇ ਨੇ ਜੀ ਇਹ ਆਪਣੇ ਬਾਰੇ ਵੀ ਕਹਿਣ ਚਾਈਨਾ ਹੋ ਕੇ ਆਏ ਨੇ ਇਹ ਵੀ ਛੁੱਟੀ ਲੈ ਕੇ ਗਏ ਸੀ
0: ਜੀ ਜੀ ਜੀ ਬਿਲਕੁਲ ਰਮੇਸ਼ ਜੀ ਆਪਾਂ ਸਾਰੇ ਜਿਹੜੇ ਹੈ ਜੀ ਉਹ ਰਲ ਮਿਲ ਕੇ ਅਤੇ ਪ੍ਰੋਗਰਾਮ ਨੂੰ ਕਰ ਰਹੇ ਹਾਂ ਅਤੇ ਰਮੇਸ਼ ਜੀ ਦੀ ਆਵਾਜ਼ ਮੈਂ ਸੁਣ ਲਈ ਹੈ ਫੇਸਬੁੱਕ 'ਤੇ ਆ ਰਹੀ ਸੀਗੀ ਸੋ ਇਸ ਕਰਕੇ ਆਪਾਂ ਪ੍ਰੋਗਰਾਮ ਨੂੰ ਥੋੜ੍ਹਾ ਜਿਹਾ ਅੱਗੇ ਵਧਾਉਂਦੇ ਹਾਂ ਅਤੇ ਰਮੇਸ਼ ਜੀ ਤੁਹਾਨੂੰ ਕਾਫੀ ਤੁਸੀਂ ਮੈਨੂੰ ਅਕਸਰ ਪੁੱਛਦੇ ਰਹਿੰਦੇ ਹੋ ਵੀ ਪਹਿਲਾਂ ਕੀ ਹੁੰਦਾ ਸੀਗਾ ਅਤੇ ਹੁਣ ਕੀ ਚੱਲ ਰਿਹਾ ਜੀ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਉਹਦੇ ਬਾਰੇ ਥੋੜ੍ਹੀ ਜਾਣਕਾਰੀ ਜਿਹੜੀ ਆਪਾਂ ਦੇਣੀ ਹੈ
1: ਜੀ
0: ਕਿ ਵੀ ਕੀ ਕੁਛ ਜਿਹੜਾ ਚੱਲ ਰਿਹਾ ਮੈਨੂੰ ਲੱਗਦਾ ਵੀ ਆਪਾਂ ਜਿਹੜਾ ਸਾਡਾ ਪੋਸਟਰ ਹੈ ਇਹਨੂੰ ਪਿੱਛੇ ਲਾ ਦਈਏ ਤਾਂ ਵਧੀਆ ਉੱਪਰ ਤਾਂ ਕਿ ਜਿੱਥੇ ਫਰਾਈਡੇ ਪ੍ਰਾਈਮ ਟਾਈਮ 'ਤੇ ਚੱਲ ਹੀ ਰਿਹਾ ਬਟ ਅੱਜ ਦਾ ਖਾਸ ਪ੍ਰਾਈਮ ਟਾਈਮ ਜਿਹੜਾ ਉਹਦਾ ਮਕਸਦ ਜਿਹੜਾ ਉਹ ਪ੍ਰਾਈਮ ਟਾਈਮ ਦੇ ਨਾਲੋਂ ਜ਼ਿਆਦਾ ਜਿਹੜਾ ਉਹ ਸਾਡੇ ਵਿਸਾਖੀ ਮੇਲੇ ਦੀ ਗੱਲਬਾਤ ਕਰਨ ਦਾ ਵੀ ਹੈ ਕਿਉਂਕਿ ਫਰਾਈਡੇ ਦਾ ਦਿਨ ਹੈ ਅਤੇ ਸਿਰਫ ਗਿਣਤੀ ਮਿਣਤੀ ਦੇ ਥੋੜ੍ਹੇ ਜਿਹੇ ਰਹਿ ਗਏ ਵਿੱਚ ਇੱਥੇ ਫਰਾਈਡੇ ਵਾਲਾ ਜਿੱਥੇ ਪ੍ਰਾਈਮ ਟਾਈਮ ਲਿਖਿਆ ਨਾ ਉੱਪਰ ਇੱਧਰ ਇੱਧਰ ਮੇਰੇ ਬਿਲਕੁਲ ਪਿੱਛੇ ਜੀ ਰਮੇਸ਼ ਜੀ ਮੇਰੇ ਹਾਂਜੀ ਇਹਦੇ ਪਿੱਛੇ ਰੱਖਦੇ ਹਾਂ ਉੱਪਰ ਵਾਲੇ ਦੇ ਅਤੇ ਹਾਂਜੀ ਇੱਧਰਲੇ ਪਾਸੇ ਰੱਖਦੇ ਹਾਂ ਤਾਂ ਕਿ ਉੱਥੇ ਸਾਨੂੰ ਜਿਹੜਾ ਨਾ ਵਧੀਆ ਤਰੀਕੇ ਨਾਲ ਨਜ਼ਰ ਆ ਜਾਏਗਾ ਕਿਉਂਕਿ ਪਿੱਛੇ ਕਿਉਂਕਿ ਬੈਨਰ ਲੱਗਿਆ ਅਤੇ ਨਾਲ ਦੀ ਨਾਲ ਹੀ ਪਤਾ ਲੱਗਦਾ ਰਹਿੰਦਾ ਕਿ ਸਟੂਡੀਓ ਦੇ ਵਿੱਚ ਹਲਚਲ ਕੀ ਚੱਲ ਰਹੀ ਹੈ ਤੁਸੀਂ ਦੇਖੋ ਵੀ ਇਹ ਕਿੰਨਾ ਇੰਪੋਰਟੈਂਟ ਸਾਡੇ ਵਾਸਤੇ ਦਿਨ ਹੈ ਪਿਛਲੇ 15 ਸਾਲਾਂ ਤੋਂ ਆਪਾਂ ਇਹ ਮਨਾਉਂਦੇ ਆ ਰਹੇ ਹਾਂ
1: ਅਤੇ
0: ਐਵਰੀ ਟਾਈਮ ਕੁਛ ਨਾ ਕੁਛ ਨਵੀਆਂ ਚੀਜ਼ਾਂ ਜਿਹੜੀਆਂ ਨੇ ਉਹ ਦੇਖਣ ਸੁਣਨ ਨੂੰ ਮਿਲਦੀਆਂ ਅਤੇ ਉਹਨਾਂ ਦੇ ਵਿੱਚ ਆਪਾਂ ਜਦੋਂ ਗੱਲਬਾਤ ਕਰਦੇ ਹਾਂ ਤਾਂ ਦੇਖਦੇ ਹਾਂ ਵੀ ਕਿੰਨਾ ਕੁਛ ਚੇਂਜ ਹੋ ਚੁੱਕਿਆ ਸੋ ਸਬਰੰਗ ਰੇਡੀਓ ਜਿਹੜਾ ਕਿ ਤੁਸੀਂ ਪਿਛਲੇ ਲੰਬੇ ਸਮੇਂ ਤੋਂ ਸੁਣਦੇ ਆ ਰਹੇ ਹੋ ਇਸੇ ਤਰੀਕੇ ਨਾਲ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜਿਹਨੂੰ ਕਹਿੰਦੇ ਨਾ ਵੀ ਸਾਡਾ ਪ੍ਰੋਗਰਾਮ ਜਿਹੜਾ ਪ੍ਰਵਾਨ ਹੁੰਦਾ ਅੱਜ ਵੀ ਜਿੱਦਾਂ ਚਾਹੇ ਆਪਾਂ ਪ੍ਰੈਰੀਵਿਨ ਪਾਰਕ ਜਾ ਕੇ ਆਏ ਹਾਂ ਉੱਥੇ ਗੱਲਬਾਤ ਕਰਕੇ ਆਏ ਹਾਂ ਅਤੇ ਸਰਦਾਰ ਰਣਵੀਰ ਸਿੰਘ ਪਰਮਾਰ ਜਿਹੜੇ ਕਿ ਸਾਡੀ ਕਮਿਊਨਿਟੀ ਦੇ ਹੁਣ ਰਾਈਟ ਨੋ ਲੀਡਰ ਚੇਅਰਮੈਨ ਨੇ ਸਭ ਤੋਂ ਵੱਡੀ ਸੰਸਥਾ ਹੈ ਸਾਡੀ ਅਤੇ ਉਸ ਸੰਸਥਾ ਦੇ ਨਾਲ ਨਾਲ ਕਿਉਂਕਿ ਇਹ ਪ੍ਰੋਗਰਾਮ ਜਿਹੜੇ ਆ ਉਹ ਜਿਹੜਾ ਉਹਨਾਂ ਵੱਲੋਂ ਕੀਤਾ ਜਾ ਰਿਹਾ ਲੱਖ ਤੋਂ ਵੱਧ ਲੋਕਾਂ ਨੇ ਇਹ 'ਚ ਪਾਰਟੀਸਪੇਟ ਕਰਨਾ ਜੋ ਐਕਸਪੈਕਟਡ ਹੈ
1: ਅਤੇ
0: ਸਵੇਰੇ 9:30 ਵਜੇ ਗੁਰਦੁਆਰਾ ਸਾਹਿਬ ਤੋਂ ਫੌਜਾਂ ਜਿਹਨੂੰ ਕਹਿੰਦੇ ਨਾ ਵੀ ਜਿਹੜੀਆਂ ਰਿਲੀਜੀਅਸ ਫੌਜਾਂ ਹੁੰਦੀਆਂ ਨੇ ਜਿਹੜੇ ਆਮ ਲੋਕ ਆਪਾਂ ਹੁੰਦੇ ਨੇ ਉਹ ਸਾਰੇ ਰਲ ਮਿਲ ਕੇ ਉੱਥੋਂ ਚੱਲਾਂਗੇ ਅਤੇ ਉਸ ਤੋਂ ਪਹਿਲਾਂ ਵੀ ਉਸਦਾ ਤੁਹਾਨੂੰ ਮੈਂ ਸਵੇਰੇ ਜਲਦੀ ਜਾ ਕੇ ਲਾਈਵ ਕਰਕੇ ਦਿਖਾਵਾਂ ਬਟ ਮੈਂ ਉਹਨੂੰ ਥੋੜ੍ਹਾ ਸਸਪੈਂਸ ਰੱਖਣਾ ਚਾਹੁੰਦਾ
1: ਹਾਂ ਠੀਕ ਹੈ ਜੀ ਕਿਉਂਕਿ ਅਸੀਂ ਫੇਸਬੁੱਕ 'ਤੇ ਆਉਣ ਤੋਂ ਪਹਿਲਾਂ ਜਿਹੜੀ ਗੱਲਬਾਤ ਪਰਮਾਰ ਸਾਹਿਬ ਨਾਲ ਹੋਈ ਸੀ ਰਜੇਸ਼ ਜੀ ਨੇ ਕੀਤੀ ਸੀ ਬੜੀ ਢੁੱਕਵੀਂ ਗੱਲ ਸੀ ਤੁਸੀਂ ਸਾਰੇ ਜ਼ਰੂਰ ਫੇਸਬੁੱਕ 'ਤੇ ਜਾ ਕੇ ਦੇਖੋਗੇ ਉਹ ਔਰ ਦੇਖ ਚੁੱਕੇ ਹੋਵੋਗੇ ਮੇਰਾ ਖਿਆਲ ਹੈ ਕਾਫੀ ਲੋਕ ਦੇਖ ਚੁੱਕੇ ਹੋਣਗੇ ਔਰ ਬੜੀ ਵਧੀਆ ਗੱਲ ਹੈ ਜਿਹੜੀ ਉਹਨਾਂ ਨੇ ਕੀਤੀ ਜ਼ਰੂਰ ਉਹਨੂੰ ਦੇਖਿਓ ਅਤੇ ਵਿਚਾਰ ਕਰੋ ਕਿ ਇਹਨੂੰ ਇੱਕ ਰਿਲੀਜੀਅਸ ਫਲੇਵਰ ਦੇ ਨਾਲ ਇਹ ਸਾਰੇ ਜੇ ਇਹਨੂੰ ਅਸੀਂ ਮੇਲਾ ਵੀ ਕਹਿਣਾ ਚਾਹੁੰਦੇ ਹਾਂ ਵਿਸਾਖੀ ਦਾ ਅਤੇ ਨਾਲ ਦੇ ਨਾਲ ਇਹਨੂੰ ਰਿਲੀਜੀਅਸ ਜਿਹੜਾ ਫਲੇਵਰ ਹੈ ਉਹਦਾ ਕਾਇਮ ਰੱਖਿਆ ਜਾਏ ਉਹਦਾ ਇੱਕ ਅਨੁਸ਼ਾਸਨ ਡਿਸਿਪਲਿਨ ਜਿਹੜਾ
0: ਉਹਨਾਂ ਨੇ ਕੱਲ੍ਹ ਕਿਹਾ ਸੀ

0: ਇੰਟਰਵਿਊ ਕਰਦੇ ਆ ਵੀ ਇਹ ਮੇਲਾ ਨਹੀਂ ਇਹਨੂੰ ਕੰਸੀਡਰ
1: ਕਰਨਾ ਕਰਨਾ
0: ਕਿਉਂਕਿ ਅਕਸਰ ਲੋਕੀ ਨਾ ਜਿਹੜੇ ਆ ਉਹ
1: ਮਿਸਕਨਸੈਪਸ਼ਨ
0: ਸੋਚ ਕੇ ਤੇ ਆਉਂਦੇ ਨੇ ਬਟ ਕਿਉਂਕਿ ਆਪਾਂ ਇਹਨੂੰ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿਚ ਕਹਿ ਲੋ ਵੀ ਇੱਕ ਰਿਲੀਜੀਅਸ ਰੰਗ ਦੇ ਵਿਚ ਹੀ ਮਨਾਉਣਾ ਤਾਂ ਕਿ ਜਦੋਂ ਕਈ ਵਾਰੀ ਆਪਾਂ ਮੇਲੇ ਦੇ ਰੂਪ ਚ ਜਾਂਦੇ ਆ ਤੇ ਕਈ ਲੋਕੀ ਜਿਹੜੇ ਨਾ ਉਹ ਸਮਝਦੇ ਵੀ ਚੱਲ ਵੀ ਮਸਤੀ ਕਰ ਲੋ ਇੱਧਰ ਘੁੰਮ ਲੋ ਉਹਦੇ ਵਾਸਤੇ ਤੁਹਾਡੇ ਵਾਸਤੇ ਆਪਾਂ ਪ੍ਰੋਗਰਾਮ ਕਰ ਰਹੇ ਆ ਤੁਸੀਂ ਉਹ ਚਾਹੋ ਉਹ ਇੰਜੋਏ ਕਰੋ ਆ ਕੇ ਬਟ ਨੋਟ ਇਨ ਦਿਸ ਵਨ ਕਿਉਂਕਿ ਇਹ ਬਹੁਤ ਧਾਰਮਿਕ ਪ੍ਰੋਗਰਾਮ ਹੈ ਇਹਨੂੰ ਤੁਸੀਂ ਉਸ ਤਰੀਕੇ ਨਾਲ ਕੰਸੀਡਰ ਕਰੋ ਜਿਹੜੇ ਲੋਕੀ ਆਪਣੀ ਮਿਹਨਤ ਦਾ ਇੰਨਾ ਪੈਸਾ ਲਾ ਕੇ ਇਹਨਾਂ ਪ੍ਰੋਗਰਾਮਾਂ ਨੂੰ ਕਾਮਯਾਬ ਕਰਦੇ ਨੇ ਉਹਨਾਂ ਨੂੰ ਤੁਸੀਂ ਇਸ ਗੱਲ ਨਾਲ ਕੰਸੀਡਰ ਕਰੋ ਵੀ ਉਹ ਤੁਹਾਡੇ ਵਾਸਤੇ ਵਧੀਆ ਵਧੀਆ ਫੂਡ ਤੇ ਵਧੀਆ ਵਧੀਆ ਚੀਜ਼ਾਂ ਲੈ ਕੇ ਆਉਂਦੇ ਨੇ ਸੋ ਪਲੀਜ਼ ਉਹਨੂੰ ਉਹਨਾਂ ਦੀ ਜਿਹੜੀ ਭਾਵਨਾਵਾਂ ਤੇ ਉਹਨਾਂ ਦਾ ਜਿਹੜਾ ਮਿਹਨਤ ਦਾ ਪੈਸਾ ਉਹਦੀ ਕਦਰ ਕਰੋ
1: ਸੋ ਕੱਲ ਜਿਹੜੀ ਉਹ ਧਾਰਮਿਕ ਭਾਵਨਾ ਨਾਲ ਉੱਥੇ ਆਓ ਇਕੱਠ ਕਰੋ ਆਪਣੇ ਮਨ ਦੇ ਵਿੱਚ ਇੱਕ ਬੜੀ ਜਿਹੜੀ ਉਹ ਇੱਕ ਰਿਲੀਜੀਅਸ ਫੀਲਿੰਗ ਹੈ ਉਹਨੂੰ ਰੱਖੋ ਔਰ ਲੋਕਾਂ ਨੂੰ ਉੱਥੇ ਮਿਲੋ ਖਾਓ ਪੀਓ ਇੱਕ ਦੂਜੇ ਨੂੰ ਮਿਲੋ ਔਰ ਉਸ ਤੋਂ ਬਾਅਦ ਫਿਰ 16 ਨੂੰ ਜੈਨੇਸਿਸ ਦੇ ਵਿੱਚ ਆ ਕੇ ਪੂਰਾ ਆਪਣਾ ਗੀਤ ਗਾਣਾ ਔਰ ਮੇਲਾ ਸਾਰਾ ਕੁਛ ਉੱਥੇ ਕਰੋ ਜਿਹੜਾ ਕਿ ਰਜੇਸ਼ ਜੀ ਹਰ ਸਾਲ ਜਿਵੇਂ ਦੱਸ ਰਹੇ ਸੀ ਪਿਛਲੇ 15 ਸਾਲ ਤੋਂ ਕਰ ਰਹੇ ਨੇ ਉਹ ਇੱਕ ਵਾਰੀ ਫਿਰ ਇਸ ਵਾਰੀ ਕਰਨਗੇ ਇਸ ਵਾਰੀ ਹੋਏਗਾ ਔਰ ਜਿਵੇਂ ਰਜੇਸ਼ ਜੀ ਕਹਿੰਦੇ ਨੇ ਕਹਿੰਦੇ ਅਸੀਂ ਇਹਦਾ ਨਾਂ ਹੀ ਇਹ ਰੱਖਿਆ ਆਪਣਾ ਵਿਸਾਖੀ ਮੇਲਾ ਤੇ ਤਾਂ ਕਿ ਤੁਹਾਡੇ ਸਾਰਿਆਂ ਦਾ ਕਹਿੰਦੇ ਮੈਂ ਇਕੱਲਾ ਥੋੜ੍ਹਾ ਕਰ ਸਕਦਾ
0: ਬਿਲਕੁਲ ਜੀ
1: ਇਹ ਸਾਰੇ ਮੇਰੇ ਵਾਲੰਟੀਅਰਸ ਆਉਂਦੇ ਨੇ ਮੇਰੇ ਸਾਰੇ ਸਪੋਂਸਰਸ ਆਉਂਦੇ ਨੇ ਮੇਰੇ ਸਾਰੇ ਉਹ ਲੋਕ ਜਿਹੜੇ ਇਹਨੂੰ ਦੇਖਣਾ ਚਾਹੁੰਦੇ ਨੇ ਹਰ ਸਾਲ ਔਰ ਹਰ ਸਾਲ ਇੱਕ ਨਵੇਂ ਕੁਛ ਲੋਕ ਵੀ ਆਉਂਦੇ ਨੇ ਔਰ ਸਟੇਜ ਜਿਹੜੀ ਉਹ ਭਰੀ ਭਰੀ ਰਹਿੰਦੀ ਹੈ ਜੀ
0: ਬਿਲਕੁਲ ਜੀ ਬਹੁਤ ਵਧੀਆ ਲੱਗਦਾ ਇਸੇ ਕਰਕੇ ਇਸ ਪ੍ਰੋਗਰਾਮ 'ਚ ਸਾਰੇ ਜਿਹੜੇ ਪਾਰਟੀਸਪੇਟ ਕਰਦੇ ਨੇ ਸਾਰੇ ਜਿੰਨਾ ਵੀ ਤਿਲ ਫੁੱਲ ਭੇਟਾ ਤੋਂ ਲੈ ਕੇ ਵੱਧ ਤੋਂ ਵੱਧ ਜਿਹੜਾ ਸਹਿਯੋਗ ਜਿਹਨਾਂ ਵੱਲੋਂ ਦਿੱਤਾ ਜਾਂਦਾ ਉਹ ਸਾਰਾ ਬਹੁਤ ਮਿਹਨਤ ਦਾ ਪੈਸਾ ਹੁੰਦਾ ਸੋ ਇਸ ਕਰਕੇ ਉਸ ਪ੍ਰੋਗਰਾਮ ਦੇ ਵਿੱਚ ਵੀ ਜੇ ਤੁਸੀਂ ਪਹੁੰਚੋਗੇ ਇੰਜੋਏ ਕਰੋਗੇ ਜਿੱਥੇ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਫ੍ਰੀ ਐਂਟਰੀ ਇਨਡੋਰ ਪ੍ਰੋਗਰਾਮ ਜਿਹੜੇ ਨੇ ਬਹੁਤ ਘੱਟ ਹੁੰਦੇ ਨੇ ਤੇ ਫ੍ਰੀ ਐਂਟਰੀ ਦੇ ਨਾਲ ਨਾਲ ਫ੍ਰੀ ਫੂਡ ਵੀ ਹੋਏਗਾ ਤੁਸੀਂ ਫ੍ਰੀ ਫੂਡ ਵੀ ਇੰਜੋਏ ਕਰਨਾ ਫ੍ਰੀ ਪ੍ਰੋਗਰਾਮ ਵੀ ਇੰਜੋਏ ਕਰਨਾ ਲੋਕਾਂ ਨੂੰ ਮਿਲਣਾ ਗਿਲਣਾ ਤੇ ਲੱਕੀ ਡਰੋ ਜਿਹੜੇ ਨੇ ਉਹ ਵੀ ਕੱਢੇ ਜਾਣਗੇ ਉਹ ਵੀ ਤੁਸੀਂ ਇੰਜੋਏ ਕਰ ਸਕਦੇ
1: ਹੋ ਰਜੇਸ਼ ਜੀ ਨੇ ਜਦੋਂ 2-4 ਦਿਨ ਪਹਿਲੇ ਸ਼ਾਇਦ ਇਹਨਾਂ ਨੇ ਪੋਸਟਰ ਪਾਇਆ ਸੀ ਤੇ ਉਹ ਬੜਾ ਸਪੋਂਟੈਨਿਟੀ ਦੇ ਵਿੱਚ ਬੜੇ ਸੁਭਾਵਿਕ ਤੌਰ ਦੇ ਉੱਤੇ ਮੇਰੇ ਇੱਕ ਸੈਂਟੈਂਸ ਨਿਕਲਿਆ ਦਿਮਾਗ ਦੇ ਵਿੱਚ ਜਿਹੜਾ ਮੈਂ ਉੱਥੇ ਲਿਖਿਆ ਸੀ ਜਿਹੜਾ ਮੈਂ ਚਾਹੁੰਦਾ ਸਾਰੇ ਸਾਡੇ ਸੁਣਨ ਵਾਲੇ ਵੀ ਜ਼ਰੂਰ ਆਪਣੇ ਦਿਮਾਗ 'ਚ ਰੱਖਣ ਕਿ ਇਹ ਸਬਰੰਗ ਮੈਂ ਸਮਝਦਾ ਜਿੰਨਾ ਕਿ ਮੈਂ ਦੇਖਿਆ ਪਿਛਲੇ 2 ਸਾਲ ਦੇ ਵਿੱਚ ਇਹ ਰੀਅਲ ਕਮਿਊਨਿਟੀ ਰੇਡੀਓ ਹੈ ਇਹ ਹਮੇਸ਼ਾ ਜਦੋਂ ਵੀ ਹਿਸਟਰੀ ਲਿਖੀ ਜਾਏਗੀ ਰੇਡੀਓ ਦੀ ਕੈਲਗਰੀ ਦੇ ਵਿੱਚ ਉਹਦੇ ਵਿੱਚ ਜਿਹੜਾ ਰੇਡੀਓ ਵਾਕਈ ਕਮਿਊਨਿਟੀ ਦਾ ਸੀ ਉਹ ਸਬਰੰਗ ਹੀ ਮੰਨਿਆ ਜਾਏਗਾ ਔਰ ਇਹ ਗੱਲ ਮੈਂ ਉੱਥੇ ਲਿਖੀ ਸੀ It will go in the annals of history of radio, a true community radio.
0: Thank you very much, Ramesh ji, kyunki tujhi
1: nahi main bada spontaneity jo swabhavik taur te aaya si ji main
0: bilkul bilkul te sade baki de dost jehde ne media wale oh vi bahut seva karde ne main ਸਾਰਿਆਂ ਦਾ ਬਹੁਤ ਸਤਿਕਾਰ ਤੇ ਪਿਆਰ ਉਹਨਾਂ ਦੇ ਨਾਲ
1: ਜੀ ਬਿਲਕੁਲ ਉਹ ਤੇ ਮੈਂ ਦੇਖਿਆ ਹੀ ਹੈ ਤੁਸੀਂ ਮਿਲਦੇ ਹੋ ਉਹਨਾਂ ਨੂੰ
0: ਇੱਕ ਦੂਜੇ ਨਾਲ ਅੱਜ ਹੀ ਮੈਂ ਹੁਣੇ ਥੋੜੀ ਦੇਰ ਪਹਿਲਾਂ ਸਾਡੇ ਦੋਸਤ
1: ਰਾਜੀਵ ਸ਼ਰਮਾ ਹਾਂਜੀ ਹਾਂਜੀ
0: ਤੇ ਉਹਨਾਂ ਦੇ ਨਾਲ ਨੈਸ਼ਨਲ ਟਾਈਮਸ ਉੱਤੇ ਇੰਟਰਵਿਊ ਕਰਕੇ ਆਇਆ ਅਗਲੇ ਵੀਕਐਂਡ ਦੀ ਹੋਪਫੁਲੀ ਤੁਸੀਂ ਦੇਖ ਲਈ ਹੋਣੀ ਉੱਥੇ ਤੇ ਉਸ ਤੋਂ ਇਲਾਵਾ ਬਾਕੀ ਜਿਹੜੇ ਸਾਡੇ ਦੋਸਤ ਨੇ
1: ਬੜੀ ਅੱਛੀ ਇੰਟਰਵਿਊ ਕੀਤੀ ਉਹਨਾਂ ਨੇ ਤੁਹਾਡੀ
0: ਜੀ ਤੇ ਨੈਕਸਟ ਵੀਕ ਦੇ ਵਿੱਚ ਕਿਉਂਕਿ ਆਪਾਂ ਕਿਉਂਕਿ ਰਾਜੀਵ ਦਾ ਅਗਲਾ ਜਿਹੜਾ ਵੀਕ ਉਹ ਥੋੜਾ ਜਿਹਾ ਉਹਨਾਂ ਕੋਲ ਬਿਜ਼ੀ ਸੀਗਾ ਤੇ ਹੁਣ ਉਹ ਆਏ ਹੀ ਹੈ ਨਵੇਂ ਨਵੇਂ ਵਾਪਸ ਤੇ ਉਹਨਾਂ ਨੇ ਦੱਸਿਆ ਮੈਂ ਇੰਨਾ ਗੱਲਬਾਤ ਕੀਤੀ ਤੇ ਫਿਰ ਅੱਜ ਹੀ ਆਪਾਂ ਉਹ ਜਿਹੜਾ ਪ੍ਰੋਗਰਾਮ ਸੀਗਾ ਆਰੰਭਤਾ ਅਦਰਵਾਈਜ਼ ਮੇਰੀ ਕੋਸ਼ਿਸ਼ ਹੈ ਵੀ ਜਿਹੜੀਆਂ ਆਪਾਂ ਆਪਣੀਆਂ ਇੰਟਰਵਿਊਜ਼ ਜਾਂ ਜੋ ਵੀ ਕੁਛ ਕਰਨਾ ਉਹ ਨੈਕਸਟ ਵੀਕ ਦੇ ਵਿੱਚ ਕਰਨਾ ਸੀਗਾ ਕਿਉਂਕਿ ਉਹਦਾ ਖਾਸ ਕਾਰਨ ਇਹੀ ਹੈ ਕਿਉਂਕਿ ਨਗਰ ਕੀਰਤਨ ਦੇ ਜਿਹੜੇ ਪ੍ਰੋਗਰਾਮ ਨੇ ਇਹਨਾਂ ਨੂੰ ਵੱਧ ਤੋਂ ਵੱਧ ਆਪਾਂ ਪ੍ਰਮੋਟ ਕਰੀਏ ਤੇ ਫਿਰ ਉਸ ਤੋਂ ਬਾਅਦ ਆਪਾਂ ਆਪਣੀ ਪ੍ਰੋਗਰਾਮਾਂ ਦੀ ਜਿਹੜੀ ਗੱਲਬਾਤ ਕਰਾਂਗੇ ਸੋ ਇਹ ਕੁਛ ਗੱਲਾਂ ਬਾਤਾਂ ਸੀਗੀਆਂ
1: ਜੀ ਜੀ
0: ਤੇ ਤੁਸੀਂ ਕੁਛ ਪੁੱਛਣਾ ਚਾਹੁੰਦੇ ਸੀ ਮੇਰੇ ਕੋਲੋਂ ਤੇ ਮੈਂ ਉਹਦੇ
1: ਹਾਂਜੀ ਕਿਵੇਂ ਤੁਸੀਂ ਇਹ ਕਿਵੇਂ ਵਿਸਾਖੀ ਦਾ ਕਨਸੈਪਟ ਸੀ ਇਹਨੂੰ ਮਨਾਇਆ ਜਾਏ ਤੁਹਾਡੇ ਕਿਵੇਂ ਇਹਦਾ ਜਿਹੜਾ ਆਰੰਭ ਹੈ ਇਹਦਾ ਉਹ ਕਿਵੇਂ ਹੋਇਆ
0: ਰਮੇਸ਼ ਜੀ ਜਿੱਦਾਂ ਕਿਉਂਕਿ ਤੁਹਾਨੂੰ ਪਤਾ ਵੀ ਜਿੱਦਾਂ ਤੁਸੀਂ ਵੀ ਅੰਮ੍ਰਿਤਸਰ ਸ਼ਹਿਰ ਚ ਮੈਂ ਵੀ ਸ਼ਹਿਰ ਚ ਜੰਮਿਆ ਪਲਿਆ
1: ਜੀ ਬਿਲਕੁਲ
0: ਪਰ ਸਾਡੇ ਜਿਹੜੇ ਬਜ਼ੁਰਗ ਨੇ ਉਹ ਪਿੰਡਾਂ ਤੋਂ ਆਏ ਤੇ ਸਾਰੀਆਂ ਚੀਜ਼ਾਂ ਹਾਂਜੀ ਉਹ ਅਕਸਰ ਗੱਲਾਂ ਬਾਤਾਂ ਕਰਦੇ ਸੀ ਜਿਹੜੇ ਵੀ ਮੇਲੇ ਲੱਗਦੇ ਸੀਗੇ ਤੇ ਉਹਨਾਂ ਦੇ ਵਿੱਚ ਪਾਰਟੀਸਪੇਟ ਕਰਨਾ ਲੈ ਕੇ ਜਾਣਾ ਵੀ ਚਲੋ ਬੱਚਿਆਂ ਨੂੰ ਕਲਚਰ ਦਿਖਾਈਏ ਤੇ ਪਤਾ ਲੱਗੇ ਵੀ ਕਿੱਦਾਂ ਦੇ ਮੇਲੇ ਹੁੰਦੇ ਆ ਪਤਾ ਨੀ ਕਿਸ ਤਰ੍ਹਾਂ ਮੈਂ ਕਿਉਂਕਿ ਜਦੋਂ ਰੇਡੀਓ ਕਰਦੇ ਸੀਗੇ ਤੇ 2010 ਦੇ ਵਿੱਚ ਸਾਨੂੰ ਇਸ ਸਬਰੰਗ ਰੇਡੀਓ ਨੂੰ ਜਿਹੜਾ ਟੇਕ ਓਵਰ ਕਰਨ ਦਾ ਮੌਕਾ ਮਿਲਿਆ ਤੇ ਉਸ ਤੋਂ ਬਾਅਦ
1: ਮੌਕਾ ਵੀ ਕੀ ਜੀ ਇਹ ਬਾਈ ਪ੍ਰੋਫੈਸ਼ਨ ਇੰਜੀਨੀਅਰ ਨੇ ਉਹ ਕਿਵੇਂ ਬਸ ਉਹ ਜਿਵੇਂ

0: ਹੋਣਾ ਹੁੰਦਾ ਪਰਮਾਤਮਾ ਨੇ ਕਰਨਾ ਹੁੰਦਾ ਉਹ ਇੱਥੇ ਆਏ ਉਹਨਾਂ ਨੇ ਵੇਖਿਆ ਉਹਨਾਂ ਨੇ ਖਰੀਦ ਲਿਆ ਉਸ ਤੋਂ ਬਾਅਦ ਫਿਰ ਸ਼ੁਰੂ ਹੋ ਗਿਆ
1: ਬਿਲਕੁਲ ਜੀ ਇਹ 16 ਸਾਲ ਪਹਿਲਾਂ ਦੀ ਗੱਲਬਾਤ ਜਦੋਂ ਸ਼ੁਰੂ ਹੋਇਆ ਤੇ ਪਹਿਲੇ ਸਾਲ ਚ ਤੇ ਆਪਾਂ ਕਿਉਂਕਿ ਜ਼ਿਆਦਾ ਨਹੀਂ ਸੀ ਪਤਾ ਕਿਉਂਕਿ ਅਪ੍ਰੈਲ ਮਈ ਦੇ ਵਿੱਚ ਆਪਾਂ ਟੇਕ ਓਵਰ ਕੀਤਾ ਬਟ ਉਸ ਤੋਂ ਬਾਅਦ ਅਗਲੇ ਸਾਲ ਜਿਹੜਾ ਸੀਗਾ ਆਪਾਂ ਫਿਰ 15 ਸਾਲ ਹੋ ਗਏ ਨੇ ਤੇ ਕਾਫੀ ਇਵੈਂਟ ਪਹਿਲੇ ਸਾਲ ਹੀ ਆਪਾਂ ਕਰ ਲਏ ਸੋ ਵਿਸਾਖੀ ਮੇਲਾ ਆਈ ਥਿੰਕ ਵਾਜ ਵਨ ਆਫ ਦਾ ਜਿਹੜੇ ਕਿਉਂਕਿ ਇਸ ਤੋਂ ਪਹਿਲਾਂ ਮੈਂ ਜੁਬਲੀ ਆਡੀਟੋਰੀਅਮ ਦੇ ਵਿੱਚ ਪ੍ਰੋਗਰਾਮ ਕਰਵਾਇਆ ਭੰਗੜਾ ਫਲੇਮ ਕੰਪੀਟੀਸ਼ਨ ਸੀਗਾ ਸਾਡੇ ਮਨਧੀਰ ਹੋਣਾ ਦੇ ਨਾਲ ਮਿਲ ਕੇ ਮੈਂ ਉਹ ਕਰਵਾਇਆ ਇਸ ਤੋਂ ਇਲਾਵਾ ਇੱਕ ਮੈਂ ਹੋਰ ਵੱਡਾ ਪ੍ਰੋਗਰਾਮ ਕੋਰਾਲ ਸਟੈਂਪਿਡ ਗਰਾਊਂਡ ਦੇ ਵਿੱਚ ਕਰਾਇਆ ਸੀਗਾ ਜੀ ਜਿਹਦਾ ਨਾਂ ਸੀਗਾ ਕਲਚਰਸ ਬ੍ਰਿੰਗ ਸਿਵਲ ਸਮਥਿੰਗ ਏਦਾਂ ਦਾ ਨਾਂ ਸੀਗਾ ਮੈਨੂੰ ਨਾ ਹੀ ਭੁੱਲ ਗਿਆ ਬਹੁਤ ਵੱਡਾ ਨਾਂ ਆਪਾਂ ਰੱਖਿਆ ਸੀਗਾ ਤੇ ਬ੍ਰਿੰਗਿੰਗ ਕਲਚਰਸ ਟੁਗੈਦਰ ਤੇ ਉਹ ਸਾਰੇ ਉਹਦੇ ਚ ਆਪਾਂ 80 ਕੰਟਰੀਜ਼ ਪਲਾਨ ਕੀਤੀਆਂ ਸੀ ਇਕੱਠੀਆਂ ਕਰਨ ਦਾ ਬਟ 40 ਇਕੱਠੀਆਂ ਕਰ ਪਾਏ 40 ਕੰਟਰੀਜ਼ ਦੇ ਲੋਕਾਂ ਨੇ ਪਾਰਟੀਸਪੇਟ ਕੀਤਾ ਪਰ ਤੁਸੀਂ ਦੇਖੋ ਵੀ ਉਹ ਪ੍ਰੋਗਰਾਮ ਦੀ ਮੈਂ ਇੰਨਾ ਅਣਜਾਣ ਸੀਗਾ ਆਪਣੇ ਨਗਰ ਕੀਰਤਨ ਦੇ ਬਾਰੇ ਕਿਉਂਕਿ ਨਵੇਂ ਆਇਆ ਸੀਗਾ ਹਲੇ ਬਹੁਤੇ ਪੁਰਾਣੇ ਨਹੀਂ ਸੀ ਇੱਥੇ ਤੇ ਜਿਸ ਦਿਨ ਨਗਰ ਕੀਰਤਨ ਸੀਗਾ ਸੇਮ ਡੇ ਤੇ ਆਪਾਂ ਉਹ ਪ੍ਰੋਗਰਾਮ ਸਟੈਂਪਿਡ ਗਰਾਊਂਡ ਦੇ ਵਿੱਚ ਰੱਖਿਆ ਜੀ ਕੋਰਾਲ ਦੇ ਅੰਦਰ ਤੇ ਕੁਛ ਦੋਸਤ ਗਏ ਜਿਹੜੇ ਆਏ ਅੱਜ ਵੀ ਮੈਂ ਉਹਨਾਂ ਨੂੰ ਜਾਣਦਾ ਮੇਰੇ ਬੜੇ ਵਧੀਆ ਸਹਿਯੋਗ ਵਾਲੇ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਵੀ ਕਿਉਂਕਿ ਇੰਨੇ 15 ਸਾਲ ਪਹਿਲਾਂ ਦੀ ਗੱਲ ਹੋ ਗਈ ਹੈ ਤੇ ਇਹਨਾਂ ਨੇ ਆ ਕੇ ਉੱਥੇ ਦੇਖਿਆ ਵੀ ਐਡੀ ਵਧੀਆ ਪ੍ਰੋਡਕਸ਼ਨ ਇੰਨਾ ਪਰ ਲੋਕੀ ਉਸ ਤਰ੍ਹਾਂ ਦੇ ਨਹੀਂ ਆਏ ਕਾਫੀ ਨੁਕਸਾਨ ਹੋਇਆ ਸਾਨੂੰ ਉੱਥੇ ਤੇ ਉਸ ਤੋਂ ਬਾਅਦ ਮਨੂ ਜੀ ਨੇ ਭੇਜਿਆ ਸਿਵਿਕ ਰਿਸਪੋਂਸੀਬਿਲਿਟੀ .ca ਇਹ ਵੈਬਸਾਈਟ ਹੈ ਸਿਵਿਕ ਇਹਦੇ ਉੱਤੇ ਤੁਸੀਂ ਜਾ ਸਕਦੇ ਹੋ ਤੇ ਮਜ਼ਾਇਕ ਕਲਚਰ ਇਵੈਂਟ
0: ਸਾਡੇ ਬੈਕ ਆਫਿਸ ਦੇ ਜਿਹੜੇ ਸਤੰਭ ਨੇ ਜੀ ਉਹ ਮਨੂ ਜੀ ਨੇ ਔਰ ਬੜਾ ਖਿਆਲ ਰੱਖਦੇ
1: ਬਿਲਕੁਲ ਜੀ ਤਾਂ ਉਹਨਾਂ ਨੇ ਉੱਥੇ ਇਹੀ ਸਾਨੂੰ ਦੱਸਿਆ ਕਿ ਵੀ ਇਹ ਤੁਸੀਂ ਪ੍ਰੋਗਰਾਮ ਜਿਹੜਾ ਤੇ ਮੈਂ ਬੇਟਾ ਜਿਹੜਾ ਸਾਡਾ ਤੋਂ 1 ਸਾਲ ਦਾ ਸੀਗਾ ਸੋਹਮ ਤੁਹਾਨੂੰ ਪਤਾ ਤੇ ਉਹਨੂੰ 1-2 ਸਾਲ ਦਾ ਮਤਲਬ ਦੂਸਰੇ ਸਾਲ ਚ ਚਲਾ ਗਿਆ ਸੀਗਾ ਤੇ ਉਹਨੂੰ ਚੁੱਕ ਕੇ ਤੇ ਆਪਾਂ ਪ੍ਰੋਗਰਾਮ ਕਰਦੇ ਪਏ ਸੀ ਮੈਂ ਤੇ ਮਨੂ ਤਿੰਨੋ ਜਣੇ ਖੜੇ ਮੈਂ ਕਿਹਾ ਵੀ ਐਡੀ ਵੱਡੀ ਸਟੇਜ ਐਡਾ ਵੱਡਾ ਪ੍ਰੋਗਰਾਮ ਤੇ ਕਿੰਨੇ ਥੋੜੇ ਜਿਹੇ ਲੋਕੀ ਨੇ ਜਿਹੜੇ ਹਨਾ ਟਿਕਟ ਦੇ ਨਾਂ ਦੇ ਉੱਤੇ ਬਟ ਜੋ ਹੋਣਾ ਹੁੰਦਾ ਜੀ
0: ਹਾਂਜੀ ਮੈਂ ਇਮੇਜਿਨ ਕਰ ਸਕਦਾ ਮੈਂ ਕਲਪਨਾ ਕਰ ਸਕਦਾ ਉਸ ਦ੍ਰਿਸ਼ ਦੀ ਉਸ ਸੀਨ ਦੀ
1: ਬਿਲਕੁਲ ਤੇ ਫਿਰ ਉਸ ਤੋਂ ਬਾਅਦ ਹਾਂਜੀ ਫਿਰ ਉਸ ਤੋਂ ਬਾਅਦ ਫਿਰ ਆਪਾਂ ਜੈਨਸਿਸ ਸੈਂਟਰ ਬਣ ਗਿਆ ਤੇ ਫਿਰ ਜੈਨਸਿਸ ਸੈਂਟਰ ਤੋਂ ਆਪਾਂ ਕੰਮ ਕਰ ਆਪਣੇ ਸ਼ੁਰੂ ਕੀਤੇ ਤੇ
0: ਹੋਲੀ ਸੈਂਟਰ ਲੱਗਦਾ ਹੀ ਹੈ ਤੁਹਾਡਾ
1: ਹਾਂਜੀ
0: ਮਤਲਬ ਅੱਜ ਇਸ ਗੱਲ ਤੋਂ ਮੈਨੂੰ ਗੱਲ ਯਾਦ ਆਈ ਸਾਡੇ ਇੱਕ ਦੋਸਤ ਨੇ ਦੀਪਕ
1: ਜੀ
0: ਉਹ ਵੀ ਦੀਪਕ ਅੰਗਰਾਲ ਹੀ ਨੇ
1: ਜੀ ਜੀ
0: ਤੇ ਅਸੀਂ ਹੁਣੇ ਕਿਉਂਕਿ ਜਦੋਂ ਪਰਮਾਰ ਸਾਹਿਬ ਨਾਲ ਇੰਟਰਵਿਊ ਵਗੈਰਾ ਚੱਲ ਰਹੀ ਸੀ ਉਸ ਤੋਂ ਬਾਅਦ ਇਹ ਥੋੜੇ ਜਿਹੇ ਆਪਣੇ ਦੋਸਤਾਂ ਨੂੰ ਸਾਨੂੰ ਮਿਲਣ ਚਲੇ ਗਏ ਅਚਾਨਕ ਦੋ ਚਾਰ ਦੋਸਤ ਆਏ ਸੀ ਤੇ ਉਹ ਮੈਂ ਗੱਲ ਕਰ ਰਹੇ ਸੀ ਕਹਿੰਦੇ ਯਾਰ ਰਜੇਸ਼ ਜੀ ਨੂੰ ਬੜੇ ਬੰਦੇ ਜਾਣਦੇ ਮੈਂ ਕਿਹਾ ਸਾਰੀ ਕਮਿਊਨਿਟੀ ਜਾਣਦੀ ਬਈ 15 ਸਾਲ ਹੋ ਗਏ ਨੇ ਜਾਂ 19 ਸਾਲ ਹੋ ਗਏ ਨੇ ਕਰਦੇ ਹਾਂ ਕਿਵੇਂ ਨੀ ਜਾਂਦੇ ਮੈਂ ਕਿਹਾ ਤੁਹਾਨੂੰ ਕਿੰਨੇ ਸਾਲ ਹੋ ਗਏ ਕਹਿੰਦੇ ਇੰਨੇ ਸਾਲ ਮੈਂ ਕਿਹਾ ਤੁਹਾਨੂੰ ਕੁਛ ਬੰਦੇ ਜਾਣਦੇ ਨੇ ਕਿ ਹਾਂਜੀ ਕੁਛ ਜਾਣਦੇ ਨੇ ਤੇ ਮੈਂ ਕਿਹਾ ਉਹਨਾਂ ਦੇ ਸਾਲ ਗਿਣੋ ਔਰ ਫਿਰ ਉਹਨਾਂ ਦਾ ਉਹ ਦੇਖੋਗੇ ਉਹ ਮੀਡੀਆ ਦੇ ਵਿੱਚ ਨੇ ਸੋ ਮੇਰਾ ਖਿਆਲ ਹੈ ਕਿ ਸਾਰੀ ਕਮਿਊਨਿਟੀ ਨਵੀਂ ਪੁਰਾਣੀ ਆਉਣ ਵਾਲੀ ਸਾਰੀ ਜਿਹੜੀ ਹੈ ਉਹ ਸਬਰੰਗ ਨੂੰ ਔਰ ਰਜੇਸ਼ ਅੰਗਰਾਲ ਹੋਣਾ ਨੂੰ ਜਾਣਦੀ ਹੈ ਔਰ ਚੰਗੀ ਤਰ੍ਹਾਂ ਜਾਣਦੀ
1: ਨਹੀਂ ਨਹੀਂ ਥੈਂਕ ਯੂ ਵੈਰੀ ਮਚ ਮੈਨੂੰ ਲੱਗਦਾ ਵੀ ਥੋੜੇ ਜਾਣਦੇ ਨੇ ਦੋਸਤ ਜਿਹੜੇ ਹਾਂਜੀ ਇੰਨੇ ਸਾਲਾਂ
0: ਮੈਂ ਦੇਖੋ ਜੀ ਉਹਨਾਂ ਦਾ ਜੋ ਐਕਸਪ੍ਰੈਸ਼ਨ ਸੀਗਾ ਜੋ ਇੰਪ੍ਰੈਸ਼ਨ ਸੀਗਾ ਉਹ ਮੈਂ ਤੁਹਾਡੇ ਨਾਲ ਸਾਂਝਾ ਕੀਤਾ
1: ਥੈਂਕ ਯੂ ਵੈਰੀ ਮਚ ਮੈਂ ਦੇਖਿਆ ਵੀ ਅਕਸਰ ਦੋਸਤ ਮਿਲਦੇ ਰਹਿੰਦੇ ਨੇ ਉਹਨਾਂ ਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਤੇ ਰੇਡੀਓ ਸੁਣਦੇ ਰਹਿੰਦੇ ਆ ਸੋ ਇਸ ਕਰਕੇ ਮੈਨੂੰ ਲੱਗਦਾ ਵੀ ਡੈਫੀਨੇਟਲੀ ਥੋੜੀ ਜਿਹੀ ਜਾਣ ਪਛਾਣ ਬਣ ਜਾਂਦੀ ਹੈ ਦੂਜੇ ਦੇ ਮੁਕਾਬਲੇ ਜ਼ਿਆਦਾ ਬਟ ਇਹੀ ਹੈ ਵੀ ਅੱਜ ਵੀ ਰਜੀਵ ਜੀ ਵੀ ਕਹਿ ਰਹੇ ਸੀ ਵੀ ਤੁਸੀਂ ਤੇ ਇੱਦਾਂ ਦੇ ਪ੍ਰੋਗਰਾਮ ਆ ਉਹਨਾਂ ਨੂੰ ਬੋਲਣ ਤੇ ਲਾਤਾ ਜਿਹਨਾਂ ਨੂੰ ਪਤਾ ਵੀ ਨਹੀਂ ਸੀਗਾ ਸੋ ਪ੍ਰੋਗਰਾਮ ਦੀ ਇੰਟਰਵਿਊ ਦੇ ਵਿੱਚ ਆਪਾਂ ਗੱਲ ਕਰਦੇ ਸੀਗੇ ਵੀ ਕਿਸ ਤਰ੍ਹਾਂ ਦੀ ਇੰਟਰਵਿਊ ਰਹੀ ਸੋ ਇਹ ਹੈ ਵੀ ਗੁਰੂ ਮਹਾਰਾਜ ਨੇ ਜੇ ਸਾਨੂੰ ਕੋਈ ਚੀਜ਼ ਦਿੱਤੀ ਹੈ ਤਾਂ ਉਹ ਸਾਰਿਆਂ ਨਾਲ ਵੰਡ ਛਕਣੀ ਚਾਹੀਦੀ ਹੈ ਚਾਹੇ ਉਹ ਮੀਡੀਆ ਦਾ ਕੰਮ ਹੈ ਚਾਹੇ ਉਹ ਹੋਰ ਕੋਈ ਚੀਜ਼ਾਂ ਨੇ ਤੇ ਮੇਰੀ ਇਹੀ ਕੋਸ਼ਿਸ਼ ਪਹਿਲਾਂ ਤੋਂ ਵੀ ਰਹੀ ਹੈ ਕਿ ਜਿਹੜੇ ਵੀ ਦੋਸਤ ਸਾਡੇ ਨਾਲ ਜੁੜਨਾ ਚਾਹੁੰਦੇ ਆ ਜਾਂ ਕੰਮ ਦੇ ਵਿੱਚ ਇਨਵੋਲਵ ਹੋਣਾ ਚਾਹੁੰਦੇ ਆ ਉਹਨਾਂ ਨੂੰ ਨਾਲ ਜੋੜ ਕੇ ਚਲੋ ਤੇ ਵਾਈ ਨੋਟ ਵੀ ਜੋ ਹੋਏਗਾ ਵੰਡ ਛਕ ਲਾਂਗੇ ਆਪਾਂ ਇਹੀ ਮੈਸੇਜ ਹੈ ਕਿ ਵੀ ਤੁਸੀਂ ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ ਤੇ ਕਈ ਲੋਕੀ ਜਿਹੜੇ ਸਾਡੇ ਦੋਸਤੋ ਕਹਿੰਦੇ ਵੀ ਨਾਮ ਜਪੋ ਪਹਿਲਾਂ ਹੋਣਾ ਚਾਹੀਦਾ ਬਟ ਇਹ ਹੈ ਵੀ ਹਰ ਬੰਦੇ ਆਪਣੇ ਆਪਣੇ ਤਰੀਕੇ ਨਾਲ ਗੱਲਬਾਤ ਕਰਦੇ ਨੇ ਮੈਨੂੰ ਲੱਗਦਾ ਵੀ ਮਿਹਨਤ ਪਹਿਲਾਂ ਕਰਨੀ ਚਾਹੀਦੀ ਹੈ ਫਿਰ ਵੰਡ ਕੇ ਛਕਣਾ ਚਾਹੀਦਾ ਤੇ ਫਿਰ ਉਸ ਤੋਂ ਬਾਅਦ ਧਰਮ ਦੇ ਆਧਾਰਿਤ ਜਿਹੜੀਆਂ ਚੀਜ਼ਾਂ ਨੇ ਉਹਦੇ ਵਿੱਚ ਬੈਠ ਕੇ ਆਪਾਂ ਨਾਮ ਜਪੀਏ ਜਾਂ ਜਿਸ ਵੀ ਤਰੀਕੇ ਦੇ ਨਾਲ ਆਪਾਂ ਹਰ ਬੰਦੇ ਦਾ ਆਪਣਾ ਆਪਣਾ ਤਰੀਕਾ ਸਾਰੇ ਉਸ ਤਰੀਕੇ ਨਾਲ ਕਰਨੇ ਚਾਹੀਦੇ
0: ਬਸ ਕਿਉਂਕਿ ਸਾਡੇ ਕੋਲ ਵਕਤ ਕੋਈ ਜ਼ਿਆਦਾ ਨਹੀਂ ਹੈਗਾ ਜੀ 4 ਖਬਰਾਂ ਨੇ ਜਿਹੜੀਆਂ ਬੜੀਆਂ ਅਹਿਮ ਨੇ 2 ਸਾਡੇ ਆਪਣੇ ਮੁਲਕ ਚੋਂ ਯਾਨੀ ਪਿਛਲੇ ਮੁਲਕ ਚੋਂ 2 ਇਸ ਮੁਲਕ ਤੋਂ ਪਹਿਲੇ ਪਿਛਲੇ ਮੁਲਕ ਦੀਆਂ ਗੱਲਾਂ ਕਰ ਲਈ ਹੈ ਹਿੰਦੁਸਤਾਨ ਦੀਆਂ,
1: ਉੱਥੇ ਸਮਾਂ ਵਾਕਈ ਬੜਾ ਥੋੜਾ ਬ੍ਰੇਕ ਲੈਣੀ ਹੈ ਜੀ।
0: ਹਾਂਜੀ ਬਸ ਮੈਂ ਦੁਬਾਰਾ 3-4 ਮਿੰਟ ਚ ਖਤਮ ਕਰ ਦਾਂਗਾ। ਦੋ ਅਹਿਮ ਖਬਰਾਂ ਇਹ ਨੇ ਜੀ ਕਿ ਉੱਥੇ ਇਲੈਕਸ਼ਨ ਕਿਉਂਕਿ ਬਹੁਤ ਹੋਏ ਸਨ, 5 ਸਟੇਟ ਚ ਇਲੈਕਸ਼ਨ ਹੋਈ ਸੀ, ਬੀਜੇਪੀ ਨੇ ਆਪਣੇ ਝੰਡੇ ਬੜੇ ਗੜੇ ਬਿਲਕੁਲ ਐਂ ਚੰਗੀ ਤਰ੍ਹਾਂ ਲਹਿਰਾਤੇ ਨੇ। ਤੁਸੀਂ ਕਹਿ ਲਓ ਕਿ ਗੰਗੋਤਰੀ ਤੋਂ ਲੈ ਕੇ ਮਹਾਂਸਾਗਰ ਤੱਕ ਉਹਨਾਂ ਦਾ ਸਾਰੇ ਦਾ ਸਾਰਾ ਜਿਹੜਾ ਸਟੇਟ ਝਾਰਖੰਡ ਨੂੰ ਛੱਡ ਕੇ ਉਹਨਾਂ ਦੇ ਸਾਰੇ ਜਿਹੜਾ ਉੱਥੇ ਉਹ ਬੀਜੇਪੀ ਦੇ ਝੰਡੇ ਲਹਿਰ ਗਏ ਨੇ। ਔਰ ਬੰਗਾਲ ਕਿਉਂਕਿ ਉਹ ਚਾਹੁੰਦੇ ਸੀਗੇ ਅਸੀਂ ਜ਼ਰੂਰ ਕਿਸੇ ਤਰੀਕੇ ਨਾਲ ਜਿੱਤੀ, ਹਾਲਾਂਕਿ ਕੁਛ ਇਹੋ ਜਿਹੀ ਵੀ ਚੀਜ਼ਾਂ ਨੇ ਜਿਹਦੇ 'ਤੇ ਕੁਛ ਲੋਕਾਂ ਨੇ ਇਤਰਾਜ਼ ਵੀ ਕੀਤਾ ਕਿ ਉਹ ਕਿਉਂ ਹੋਈਆਂ, ਪਰ ਅਲਟੀਮੇਟਲੀ ਰਿਜ਼ਲਟ ਇਹ ਹੈ ਕਿ ਉੱਥੇ ਇਹਨਾਂ ਦੀ ਜਿਹੜੀ ਹੈ ਉਹ ਸਰਕਾਰ ਬਣ ਰਹੀ ਹੈ। ਔਰ ਸੇਵਿੰਗ ਗ੍ਰੇਸ ਫੋਰ ਕਾਂਗਰਸ ਇਜ਼ ਦਿਸ ਕਿ ਤਾਮਿਲਨਾਡੂ ਦੇ ਵਿੱਚ ਬੀਜੇਪੀ ਕੁਛ ਕਰਨਾ ਚਾਹੁੰਦੀ ਸੀ ਨਹੀਂ ਕਰ ਸਕੀ, ਅਲਟੀਮੇਟਲੀ ਉੱਥੇ ਉਹ ਉੱਥੇ ਜਿਹੜੀ ਨਵੀਂ ਪਾਰਟੀ ਹੈ TVK ਉਹ ਵਿਜੇ ਜਿਹੜੇ ਉੱਥੇ ਐਕਟਰ ਰਹੇ ਨੇ ਉਹ ਉੱਥੇ ਚੀਫ ਮਿਨਿਸਟਰ ਬਣ ਰਹੇ ਨੇ। ਇਹ ਦੋ ਖਬਰਾਂ ਉੱਥੋਂ ਦੀਆਂ ਸੀ ਜੀ। ਇੱਥੋਂ ਦੀਆਂ ਦੋ ਖਬਰਾਂ ਇਹ ਨੇ ਕਿ ਹੈਂਟਾ ਵਾਇਰਸ ਜਿਹੜਾ ਉਹ ਫੈਲ ਰਿਹਾ, ਉਹਦੇ ਬਾਰੇ ਸਾਰੇ ਲੋਕ ਜ਼ਰੂਰ ਸੁਚੇਤ ਹੋਣ, ਲੇਕਿਨ ਸਾਡੇ ਜਿਹੜੇ ਐਲਬਰਟਾ ਦੇ ਜਿਹੜੇ ਹੈਲਥ ਡਿਪਾਰਟਮੈਂਟ ਹੈ ਉਹਨੇ ਕਿਹਾ ਕਿ ਬਹੁਤੀ ਘਬਰਾਉਣ ਦੀ ਲੋੜ ਨਹੀਂ ਹੈਗੀ, ਪਰ ਫਿਰ ਵੀ ਸਾਨੂੰ ਸਾਰਿਆਂ ਨੂੰ ਚੌਕਸ ਰਹਿਣਾ ਚਾਹੀਦਾ। ਇਹ ਕੋਵਿਡ ਵਰਗਾ ਤਾਂ ਨਹੀਂ ਹੈਗਾ, ਨਾ ਇਹੋ ਜਿਹੀ ਗੱਲ ਹੈ, ਇੱਕ ਵਾਰੀ ਪਹਿਲੇ ਵੀ ਆਇਆ ਸੀ ਇਹ ਹੈਂਟਾ ਵਾਇਰਸ, ਸੋ ਇੱਕ ਜ਼ਰੂਰੀ ਗੱਲ ਹੈ। ਦੂਸਰੀ ਗੱਲ ਇਹ ਕਿ ਜਿਹੜਾ ਇੱਕ ਫ੍ਰੀ ਜ਼ੋਨ ਸੀ ਸਿਟੀ ਟ੍ਰੇਨ ਦਾ ਸਿਟੀ ਦੇ ਵਿੱਚ, ਉਹਨੂੰ ਖਤਮ ਕਰਨ ਦੀ ਗੱਲਬਾਤ ਚੱਲ ਰਹੀ ਹੈ। ਔਰ
1: ਇਸ ਖਬਰ ਤੋਂ ਬਾਅਦ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਹੈ,
0: ਜੀ ਜੀ,
1: ਬ੍ਰੇਕ ਤੋਂ ਬਾਅਦ ਫਿਰ ਥੋੜੀ ਜਿਹੀ ਗੱਲਬਾਤ ਹੋਰ ਮੇਜ ਜੀ ਕਰਨਗੇ
0: ਜੀ,
1: ਤੇ ਲੈਣੇ ਇੱਕ ਛੋਟੀ ਜਿਹੀ ਬ੍ਰੇਕ ਜੀ, ਫਿਰ ਬ੍ਰੇਕ ਤੋਂ ਬਾਅਦ ਮੈਂ ਵੈਸੇ ਪੋਸਟਰ ਵਿੱਚ ਲਾਤਾ ਹੈ ਦੋਸਤਾਂ ਨੂੰ ਫੇਸਬੁੱਕ ਤੇ ਦੇਖਣ ਦੇ ਟਾਈਮ ਤੇ
0: ਜੀ
1: ਜੀ, ਚਾਹੇ ਮੇਰਾ ਕੰਟਰੋਲ ਜਿਹੜੇ ਇਹਦੇ ਸਾਹਮਣੇ ਆ ਗਏ, ਬਟ ਵੀ ਆਰ ਆਲ ਸੈਟ ਨੋ, ਤੇ ਲੈਣੇ ਇੱਕ ਛੋਟੀ ਜਿਹੀ ਬ੍ਰੇਕ, ਬ੍ਰੇਕ ਤੋਂ ਬਾਅਦ ਫਿਰ ਵਾਪਸ।
2: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ, ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ? ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0203-403-400-0203 ਤੇ ਕਾਲ ਕਰਨ ਦੀ, www.iwebguy.com।

0: ਗਿਆ। ਥੈਂਕ ਯੂ ਵੈਰੀ ਮੱਚ ਫੋਰ ਲਿਸਨਿੰਗ। ਬਟ ਕੱਲ ਦਾ ਪ੍ਰੋਗਰਾਮ ਜਿਹੜਾ ਹੈ ਉੱਥੋਂ ਗੁਰਦੁਆਰਾ ਸਾਹਿਬ ਤੋਂ ਪੇਸ਼ ਕਰਾਂਗੇ ਆਪਾਂ, ਜਿੱਥੇ ਕਿ ਸਵੇਰੇ ਸਵੇਰੇ ਨਗਰ ਕੀਰਤਨ ਦੀ ਤਿਆਰੀ ਹੋਏਗੀ। ਜੇ ਤੁਸੀਂ ਨਹੀਂ ਜਾਣਦੇ ਤੁਹਾਨੂੰ ਦੱਸ ਦਿਓ ਵੀ ਪ੍ਰੈਜੀਡੈਂਟ ਪਾਰਕ ਦੇ ਵਿੱਚ ਪਹੁੰਚ ਕੇ ਅਤੇ ਉੱਥੇ ਗੱਲਬਾਤ ਕਰਨੀ ਹੈ, ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਜਾਣਾ ਆਪਾਂ ਅਤੇ ਆਪਣੀ ਗੱਲਬਾਤ ਜਿਹੜੀ ਉਸੇ ਤਰੀਕੇ ਨਾਲ ਕਰਾਂਗੇ। ਸੋ ਅੱਜ ਦਾ ਪ੍ਰੋਗਰਾਮ ਜਿਹੜਾ ਉਹ ਇੱਥੇ ਹੀ ਖਤਮ ਕਰਦੇ ਹਾਂ। ਥੈਂਕ ਯੂ ਵੈਰੀ ਮੱਚ ਫੋਰ ਲਿਸਨਿੰਗ। ਗੁੱਡ ਨਾਈਟ ਐਂਡ ਸ਼ੱਬਾ ਖੈਰ ਟੂ ਆਲ ਜੀ। ਥੈਂਕ ਯੂ।
1: The time is 8 p.m. You are listening to Fairchild Radio CHKF FM 94.7, a multicultural radio station in Calgary.

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਸਹੀ ਭਾਈਚਾਰਾ ਰੋਜ਼ਾਨਾ ਦੀ ਜ਼ਿੰਦਗੀ ਨੂੰ ਸੁਖਾਲਾ ਬਣਾ ਦਿੰਦਾ ਹੈ। ਨਾਰਥ ਈਸਟ ਕੈਲਗਰੀ ਦੇ ਹਕਸਲੇ ਵਿੱਚ ਹਰ ਚੀਜ਼ ਇਸੇ ਗੱਲ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ। ਪਾਰਕਾਂ ਤੇ ਰਸਤਿਆਂ ਤੋਂ ਲੈ ਕੇ ਨੇੜਲੇ ਸਕੂਲਾਂ, ਸ਼ਾਪਿੰਗ ਅਤੇ ਪੂਰੇ ਸ਼ਹਿਰ ਤੱਕ ਪਹੁੰਚ, ਇਹ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਪਰਿਵਾਰ ਆਪਸ ਵਿੱਚ ਜੁੜੇ ਰਹਿ ਸਕਦੇ ਨੇ, ਆਪਣੀ ਰੋਜ਼ਾਨਾ ਦੀ ਰੁਟੀਨ ਬਣਾ ਸਕਦੇ ਨੇ ਅਤੇ ਸ਼ੁਰੂ ਤੋਂ ਹੀ ਘਰ ਵਰਗਾ ਮਹਿਸੂਸ ਕਰ ਸਕਦੇ ਨੇ। ਸਿਰਫ ਇੱਕ ਨਵਾਂ ਭਾਈਚਾਰਾ ਹੀ ਨਹੀਂ, ਤੁਹਾਡੇ ਭਵਿੱਖ ਨੂੰ ਉਸਾਰਨ ਦੀ ਇੱਕ ਜਗ੍ਹਾ। ਹਕਸਲੇ ਦੀ ਖੋਜ ਕਰੋ ਜਿੱਥੇ ਜੀਵਨ ਸਹੀ ਜਗ੍ਹਾ ਸਥਿਤ ਹੈ। genesisland.com ਤੇ ਜਾਓ।
2: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ। ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ, ਰੇਡੀਓ ਸੁਰਸੰਗਮ .ca, ਫੋਨ 403-585-0910। ਰੇਡੀਓ ਸੁਰਸੰਗਮ,
3: ਕੈਲਗਰੀਜ਼ ਓਲਡੈਸਟ, ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ। ਸਬਰੰਗ ਰੇਡੀਓ 94.7 FM।
4: ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ 7 to 8 PM, ਸੰਡੇਜ਼ 1 to 5 PM।
3: ਵਿਜ਼ਿਟ sabrang.ca।
5: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ।

0: ਬਹੁਤ ਵਧੀਆ ਆਪਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ। ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ।
1: ਪੰਥ ਦੇ ਵਿੱਚ ਇੱਕ ਵਾਰ ਫਿਰ ਤੋਂ ਵਿਚਾਰਕ ਮਤਭੇਦ ਪੈਦਾ ਹੋ ਗਏ ਨੇ। ਇੱਕ ਪਾਸੇ ਵਿਧਾਨ ਸਭਾ ਦੇ ਵਿੱਚ ਬੇਅਦਬੀਆਂ ਨੂੰ ਲੈ ਕੇ ਕਾਨੂੰਨ ਬਣਾਇਆ ਜਾਂਦਾ ਔਰ ਉਸ ਤੋਂ ਬਾਅਦ ਗਵਰਨਰ ਦੇ ਸਾਈਨ ਹੁੰਦੇ ਨੇ ਤੇ ਉਹ ਬਿੱਲ ਦੇ ਵਿੱਚ ਬਦਲ ਜਾਂਦਾ। ਸਮਾਣਾ ਮੋਰਚਾ ਜਿਹੜਾ ਲੱਗਿਆ ਸੀ ਉਹ ਵੀ ਉਸ ਤੋਂ ਬਾਅਦ ਸੰਪੂਰਨ ਹੋ ਜਾਂਦਾ ਤੇ ਪਿਛਲੇ ਦਿਨਾਂ ਦੇ ਵਿੱਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾ ਚ ਉਹਨਾਂ ਦੇ ਵੱਲੋਂ ਉਸ ਬਣਾਏ ਬਿੱਲ ਨੂੰ ਰੱਦ ਕਰ ਦਿੱਤਾ ਜਾਂਦਾ ਔਰ ਕਿਹਾ ਜਾਂਦਾ ਕਿ ਸਾਡੀ ਰਾਏ ਨਹੀਂ ਲਏਗੀ। ਐਸ ਜੀ ਪੀ ਸੀ ਨੂੰ ਇਗਨੋਰ ਕੀਤਾ ਗਿਆ ਹੈ ਬਿੱਲ ਬਣਾਉਣ ਦੇ ਵੇਲੇ। ਤਾਂ ਸਾਡੇ ਨਾਲ ਬਲਦੇਵ ਸਿੰਘ ਵਡਾਲਾ ਜੀ ਨੇ ਜਿਨ੍ਹਾਂ ਨੇ ਲਗਾਤਾਰ ਇਸ ਕਾਨੂੰਨ ਦੀ ਇਸ ਬਿੱਲ ਦੀ ਹਮਾਇਤ ਵੀ ਕੀਤੀ ਔਰ ਅੱਜ ਵੀ ਜਦੋਂ ਸ਼ੁਕਰਾਨਾ ਯਾਤਰਾ ਸੀ ਐਮ ਆਨ ਦੀ ਨਿਕਲ ਰਹੀ ਸੀ ਸ਼੍ਰੀ ਆਨੰਦਪੁਰ ਸਾਹਿਬ ਤੋਂ ਤਾਂ ਉਹ ਉੱਥੇ ਮੌਜੂਦ ਸੀ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉੱਥੇ ਕੀ ਹੋਇਆ ਔਰ ਜਿਹੜਾ ਜਥੇਦਾਰ ਸਾਹਿਬ ਉਹਨਾਂ ਦਾ ਬਿਆਨ ਆਇਆ ਉਸਦੇ ਉੱਪਰ ਉਹ ਕੀ ਕਹਿ ਰਹੇ ਤਾਂ ਸਵਾਗਤ ਕਰ ਲੈਂਦੇ ਹਾਂ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ
2: ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਅੱਜ ਭਾਈ ਸਾਹਿਬ ਤੁਸੀਂ ਜਾ ਕੇ ਆਏ ਹੋ ਸ਼੍ਰੀ ਆਨੰਦਪੁਰ ਸਾਹਿਬ ਜਿੱਥੋਂ ਸ਼ੁਕਰਾਨਾ ਯਾਤਰਾ ਸ਼ੁਰੂ ਹੋਈ ਹੈ, ਕੀ ਮਾਹੌਲ ਸੀ ਉੱਥੇ?
2: ਸਭ ਤੋਂ ਪਹਿਲਾਂ ਤਾਂ ਸਤਿਗੁਰ ਦਾ ਸ਼ੁਕਰ ਜਿਨ੍ਹਾਂ ਨੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਾਨੂੰਨ 2026 ਮੁਕੰਮਲ ਰੂਪ ਵਿੱਚ ਪੂਰਾ ਕਰਵਾਇਆ ਉਹਦੇ ਵਿੱਚ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਯੋਗਦਾਨ ਪਾਏ, ਚਾਹੇ ਉਹ ਸੰਤ ਬਾਬਾ ਸੇਵਾ ਸਿੰਘ ਜੀ ਮੁੱਖ ਤੌਰ 'ਤੇ ਆਏ, ਉਹਨਾਂ ਦੇ ਨਾਲ ਸੰਤ ਸਮਾਜ, ਸੰਯੁਕਤ ਕਿਸਾਨ ਮੋਰਚਾ, ਭਾਈ ਬਲਦੇਵ ਸਿੰਘ ਸਿਰਸਾ ਜਾਂ ਸਤਿਕਾਰ ਕਮੇਟੀਆਂ ਸੁਖਜੀਤ ਸਿੰਘ ਖੋਸੇ, ਕਾਨੂੰਨੀ ਮਾਹਰ ਡਾਕਟਰ ਪਰਮਜੀਤ ਸਿੰਘ ਜੀ, ਡਾਕਟਰ ਬਲਕਾਰ ਸਿੰਘ ਜੀ, ਭਾਈ ਮਨਿੰਦਰ ਸਿੰਘ, ਸਿੱਖ ਸਦਭਾਵਨਾ ਦਲ ਦੇ ਸਾਡੇ ਜਿੰਨੇ ਵੀ ਸੇਵਾਦਾਰ ਸਾਰਿਆਂ ਦਾ ਧੰਨਵਾਦ, ਸਿੱਖ ਸੰਗਤਾਂ ਦਾ ਅਤੇ ਭਾਈ ਜਸਵਿੰਦਰ ਸਿੰਘ ਆਸਟ੍ਰੇਲੀਆ ਵਾਲੇ ਜਿਨ੍ਹਾਂ ਨੇ ਅੱਜ ਤੋਂ ਕਰੀਬਨ ਸਾਡੇ ਨਾਲ 12 ਸਾਲ ਤੋਂ ਵੀ ਵੱਧ ਸਮੇਂ ਤੋਂ ਇਸ ਕੰਮ ਲਈ ਕੰਮ ਕੀਤਾ ਔਰ 10-12 ਸਾਲ ਤੋਂ ਪਹਿਲਾਂ ਬਾਪੂ ਕੰਵਰ ਅਜੀਤ ਸਿੰਘ ਹੋਣੀ ਜਿਨ੍ਹਾਂ ਨੇ ਇਹਦੇ ਲਈ ਇੱਕ ਮੁੱਢ ਬੰਨ੍ਹ ਦਿੱਤਾ ਕਿ ਇਹ ਕੰਮ ਕਰਨਾ ਹੋ ਅਤੇ ਇਹ ਸਾਰਿਆਂ ਦਾ ਸ਼ੁਕਰਾਨਾ ਕਰਦੇ ਹਾਂ। ਅੱਜ ਯਾਤਰਾ ਆਰੰਭੀ ਗਈ ਸੀ ਕੇਸਗੜ੍ਹ ਸਾਹਿਬ ਤੋਂ, ਅਨੰਦਪੁਰ ਸਾਹਿਬ ਤੋਂ ਮੁੱਖ ਮੰਤਰੀ ਪੰਜਾਬ ਸਰਕਾਰ ਵੱਲੋਂ ਅਤੇ ਉਹਦਾ ਮੁੱਖ ਮਕਸਦ ਜੋ ਸਾਹਮਣੇ ਆਇਆ ਇਹ ਸੀਗਾ ਕਿ ਇੱਕ ਤਾਂ ਪੰਜਾਬ ਦੇ ਸਿੱਖ ਸੰਗਤਾਂ ਨੂੰ ਇਸ ਕਾਨੂੰਨ ਪ੍ਰਤੀ ਜਾਗਰੂਕ ਕੀਤਾ ਜਾਏ ਅਤੇ ਦੂਸਰਾ ਜਿਹੜੇ ਤੌਖਲੇ ਖੜ੍ਹੇ ਕੀਤੇ ਨੇ ਉਹ ਦੂਰ ਕੀਤੇ ਜਾ ਸਕਣ ਔਰ ਉਹਦੇ ਦਰਮਿਆਨ ਅੱਜ ਜਦੋਂ ਅਸੀਂ ਉੱਥੇ ਪਹੁੰਚੇ ਹਾਂ ਅਤੇ ਪੱਤਰਕਾਰ ਭਰਾ ਸਾਡਾ ਮੀਡੀਆ ਜਿਹੜਾ ਸੀਗਾ ਵੱਡੇ ਪੱਧਰ 'ਤੇ ਸਾਡੇ ਕੋਲ ਉਹਨਾਂ ਨੇ ਸਾਡੇ ਵਿਚਾਰ ਵੀ ਲਏ ਅਤੇ ਅਸੀਂ ਸੋਚ ਰਹੇ ਸੀ ਕਿ ਸੱਚਖੰਡ ਉੱਥੇ ਜਾ ਕੇ ਕੇਸਗੜ੍ਹ ਸਾਹਿਬ 'ਤੇ ਅਸੀਂ ਨਮਸਕਾਰ ਕਰ ਲਈਏ, ਫਿਰ ਕੁਝ ਕਹਿੰਦੇ ਕਿ ਅਜੇ ਆਪਾਂ ਪੱਤਰਕਾਰ ਭਰਾਵਾਂ ਨੂੰ ਪਹਿਲਾਂ ਰਵਾਨਾ ਕਰ ਲਈਏ। ਇੰਨੇ 'ਚ ਸਾਨੂੰ, ਮੈਂ ਉਹ ਵੀਰ ਦਾ ਨਾਂ ਨਹੀਂ ਲਵਾਂਗਾ, ਚਲੋ ਸਾਨੂੰ ਸੂਚਨਾ ਕੇਂਦਰ 'ਚ ਲਿਜਾਂਦਾ ਹੈ ਅਤੇ ਸੂਚਨਾ ਕੇਂਦਰ 'ਚ ਕਹਿੰਦੇ ਜੀ ਸੀ ਐੱਮ ਸਾਹਿਬ ਇੱਥੇ ਆਉਣਗੇ, ਤੁਸੀਂ ਵੀ ਇੱਥੇ ਬੈਠ ਕੇ ਆਪਣੀ ਗੱਲ ਰੱਖੋ, ਅਸੀਂ ਆਪਣੇ ਪੱਤਰਕਾਰ ਭਰਾਵਾਂ ਨਾਲ ਗੱਲ ਕਰਦੇ ਹਾਂ ਅਤੇ ਦੋ ਪੁਲਿਸ ਅਫਸਰ ਮਹਾਨ ਸਾਡੇ ਜਿਹੜੇ ਮੇਰੇ ਕੰਨ 'ਚ ਕਹਿੰਦੇ ਆ ਕਿ ਭਾਈ ਸਾਹਿਬ ਤੁਹਾਨੂੰ ਸੀ ਐੱਮ ਨੇ ਮਿਲਣਾ, ਤੁਸੀਂ ਸੀ ਐੱਮ ਨੂੰ ਮਿਲਣਾ, ਤੁਸੀਂ ਇੱਥੋਂ ਐਂ ਨੂੰ ਹੋ ਜਾਓ ਅਤੇ ਮੈਂ ਸਮਝ ਗਿਆ ਕਿ ਕਹਾਣੀ ਕੁਝ ਹੋਰ ਹੈ,
1: ਤੁਹਾਨੂੰ ਬਾਹਰ ਕੱਢ ਰਹੇ ਸੀ,
2: ਮੈਨੂੰ ਬਾਹਰ ਕੱਢ ਰਿਹਾ ਅਤੇ ਮੈਂ ਇੱਕ ਦੋ ਵਾਈਡ ਦੀ ਜਿਹੜੀ ਗੱਲ ਸੀ ਵਿਚਾਰਾਂ ਦੀ ਕਰਕੇ ਮੈਂ ਬਾਹਰ ਆ ਗਿਆ ਜੀ। ਬਾਹਰ ਆ ਕੇ ਆਪਣੇ ਸਾਥੀਆਂ ਨਾਲ ਸਲਾਹ ਕੀਤੀ, ਅਸੀਂ ਤਖ਼ਤ ਸਾਹਿਬ ਤੋਂ ਥੱਲੇ ਵੀ ਉਤਰੇ, ਫਿਰ ਮਨ 'ਚ ਕਿਹਾ ਵੀ ਨਾ ਸਾਂ ਅਸੀਂ ਕਿਸੇ ਰੈਲੀ 'ਚ ਜਾਣਾ ਹੈ ਨਾ ਕਿਸੇ ਹੋਰ ਜਾਣਾ, ਅਸੀਂ ਤਾਂ ਅਰਦਾਸ ਵਿੱਚ ਸ਼ਾਮਿਲ ਹੋਣਾ ਅਤੇ ਅਰਦਾਸ ਤਖ਼ਤ ਸਾਹਿਬ 'ਤੇ ਹੋਣੀ ਅਤੇ ਕਿਉਂ ਨਾ ਹੋਵੇ, ਅਸੀਂ ਤਖ਼ਤ ਸਾਹਿਬ 'ਤੇ ਚੱਲਦੇ ਹਾਂ ਅਤੇ ਕਮਾਲੇ ਕਰਾਮਾਤ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ।
1: ਕੀ ਹੋਇਆ ਉੱਥੇ?
2: ਅਸੀਂ ਜਦੋਂ ਅੰਦਰ ਜਾ ਕੇ ਮੱਥਾ ਟੇਕਦੇ ਹਾਂ, ਨਮਸਕਾਰ ਕਰਕੇ ਮੈਂ ਉੱਠਦਾ ਹਾਂ ਅਤੇ ਮੇਰੇ ਮਗਰ ਮੱਥਾ ਟੇਕ ਰਿਹਾ ਹੁੰਦਾ ਸੀ ਐੱਮ ਪੰਜਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਾਡੇ ਸਾਰੇ ਬੰਦੇ ਹੈਰਾਨ ਹੈ ਵੀ ਨਾ ਅਸੀਂ ਇਹਨਾਂ ਨੂੰ ਦੱਸਿਆ ਨਾ ਇਹਨਾਂ ਸਾਨੂੰ ਦੱਸਿਆ, ਇਹ ਕਿਵੇਂ ਹੋ ਗਿਆ। ਹੁਣ ਜਦੋਂ ਅਸੀਂ ਉੱਥੇ ਇੱਕ ਮਿੰਟ ਦੇ ਅੰਦਰ ਮੈਂ ਵੀ ਨਮਸਕਾਰ ਕਰ ਲਈ ਹੈ, ਮੁੱਖ ਮੰਤਰੀ ਸਾਹਿਬ ਨੇ ਵੀ ਕਰ ਲਈ ਅਤੇ ਇਹ ਵੀ ਮੈਨੂੰ ਪਤਾ ਲੱਗ ਗਿਆ ਸੀਗਾ ਕਿ ਐਸ ਜੀ ਪੀ ਸੀ ਦੇ ਕਿਸੇ ਖਾਸ ਮੁਲਾਜ਼ਮ ਨੇ ਮੈਨੂੰ ਦੱਸਤਾ ਕਿ ਅੱਜ ਦਫ਼ਤਰ ਛੱਡ ਕੇ ਸਾਰੇ ਭੱਜੇ ਹੋਏ ਆ ਇੱਧਰ ਉੱਧਰ ਹੋਏ ਆ ਔਰ ਇਹ ਵੀ ਪਤਾ ਲੱਗ ਗਿਆ ਕਿ ਸੀ ਐੱਮ ਨੂੰ ਕੋਈ ਸਰੋਪਾ ਨਾ

0: ਕੀਤਾ ਜਾਏ, ਉਹਦੀ ਅਰਦਾਸਨਾ ਕੀਤੀ ਜਾਏ ਔਰ ਉਹਦਾ ਪ੍ਰਸ਼ਾਦ ਪਤਾਸਿਆਂ ਤੱਕ ਵੀ ਉਹਨੂੰ ਨਾ ਦਿੱਤਾ ਜਾਏ। ਇਹ ਗੱਲਾਂ ਸੁਣੀਆਂ ਉੱਥੇ। ਫਿਰ ਮੈਂ ਕਿਹਾ ਵੀ ਇਹ ਤਾਂ ਜਾਗਤ ਜੋਤ ਐਕਟ ਦਾ ਵਿਰੋਧ ਹੋ ਰਿਹਾ ਆ ਅਤੇ ਪੰਜਾਬ ਸਰਕਾਰ ਗੁਰੂ ਘਰ ਤੇ ਸਾਰਿਆਂ ਲਈ ਸਾਂਝਾ। ਇੱਥੇ ਤਾਂ ਕੋਈ ਮੁੱਖ ਮੰਤਰੀ ਨਹੀਂ, ਕੋਈ ਆਮ ਆਦਮੀ ਪਾਰਟੀ ਨਹੀਂ, ਕੋਈ ਬੀਜੇਪੀ ਨਹੀਂ, ਕੋਈ ਅਕਾਲੀ ਨਹੀਂ, ਕੋਈ ਕਾਂਗਰਸੀ ਨਹੀਂ। ਗੁਰੂ ਘਰ 'ਚ ਤਾਂ ਕੇਵਲ ਸ਼ਰਧਾਲੂ ਹੈ ਅਤੇ ਗੁਰੂ ਹੈ, ਸਿੱਖ ਹੈ ਅਤੇ ਸਿਧਾਂਤ ਹੈ। ਪਰ ਮਾੜੀ ਗੱਲ ਹੈ ਜੇ ਗੱਲ ਹੋਈ ਤਾਂ ਕੁਦਰਤ ਬੜੀ ਬੇਅੰਤ ਹੈ, ਉਹਦੀ ਪ੍ਰੋਟੋਕੋਲ, ਉਹਦੀ ਅਡਵਾਈਜ਼ਰੀ ਕਿੱਥੋਂ ਸ਼ੁਰੂ ਹੋਣੀ ਅਤੇ ਕਿੱਥੇ ਮੁੱਕਣੀ ਇਹ ਉਹੀ ਜਾਣਦੀ ਹੈ। ਅਤੇ ਜਦੋਂ ਮੱਥਾ ਮੈਂ ਟੇਕ ਕੇ ਉੱਠ ਖੜੇ ਹਾਂ ਅਤੇ ਮੁੱਖ ਮੰਤਰੀ ਸਾਹਿਬ ਮੱਥਾ ਟੇਕ ਰਹੇ ਨੇ, ਇੱਕ ਦੋ ਸੈਕਿੰਡ ਵੇ ਉਹ ਵੀ ਖੜੇ ਹੋ ਗਏ ਅਤੇ ਮੈਂ ਵੇਖਿਆ ਵੀ ਇੱਥੇ ਇਹਨਾਂ ਨੂੰ ਕਿਸੇ ਨੇ ਕੁਛ ਨਹੀਂ ਦਿੱਤਾ। ਉਹ ਜਿਹੜੀ ਗੱਲ ਥੱਲੇ ਮੇਰੇ ਕੰਨ 'ਚ ਪਈ ਸੀ ਉਹ ਸਹੀ ਆ। ਅਤੇ ਮੈਂ ਫਿਰ ਮੁੱਖ ਮੰਤਰੀ ਸਾਹਿਬ ਦਾ ਹੱਥ ਫੜ ਕੇ ਕਿਹਾ ਖਲੋ ਜੋ, ਤੁਹਾਡੀ ਅਰਦਾਸ ਲਈ ਸ਼ਾਇਦ ਗੁਰੂ ਨੇ ਡਿਊਟੀ ਲਾਈ ਹੈ ਅਤੇ ਮੈਂ ਅਰਦਾਸ ਕਰਨੀ ਹੈ ਤੁਹਾਡੀ। ਇੱਕ ਮਿੰਟ ਲਈ ਅਸੀਂ ਉੱਥੇ ਖੜ ਕੇ ਅਰਦਾਸ ਕੀਤੀ ਹੈ, ਅਸੀਂ ਬਾਹਰ ਆ ਗਏ ਹਾਂ ਜੀ। ਉਹਨਾਂ ਦੀ ਪ੍ਰੋਟੋਕੋਲ ਉਹਨਾਂ ਨੂੰ ਥੱਲੇ ਲੈ ਗਈ ਹੈ। ਪਰ ਥੱਲੇ ਜਾ ਕੇ ਉਹਨਾਂ ਨੇ ਫਿਰ ਆਖਿਆ ਵੀ ਭਾਈ ਸਾਹਿਬ ਕਿੱਥੇ ਹੈ, ਅਸੀਂ ਆਏ ਹਾਂ, ਅਸੀਂ ਉਹਨਾਂ ਨੂੰ ਯਾਤਰਾ ਦੀ ਸ਼ੁਰੂਆਤ ਆਰੰਭਤਾ 'ਤੇ ਅਰਦਾਸ ਕਰਕੇ ਅਤੇ ਸਰੂਪਾ ਪਾ ਕੇ ਤੋਰਿਆ ਕਿ ਇੱਕ ਤਾਂ ਤੁਹਾਡਾ ਧੰਨਵਾਦ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਇਹ ਜਿਹੜਾ ਕਾਰਜ ਅਸੀਂ ਕੀਤਾ, ਦੂਸਰਾ ਉਸ ਪ੍ਰਤੀ ਤੁਸੀਂ ਜਾਗਰੂਕ ਕਰਨ ਚੱਲੇ ਹੋ, ਅਸੀਂ ਤੁਹਾਡੀ ਅਰਦਾਸ ਕਰਦੇ ਹਾਂ। ਇਹ ਸਰੂਪਾ ਦੇ ਕੇ ਅਸੀਂ ਉਹਨਾਂ ਨੂੰ ਤੋਰਿਆ ਅਤੇ ਹੁਣ ਤਾਂ ਉਹ ਵੀ ਵਿਚਾਰੇ ਸੋਚਦੇ ਹੋਣੇ ਆ ਵੀ ਅਸੀਂ ਤਾਂ ਦਰਬਾਰ ਸਾਹਿਬ ਵਡਾਲਾ ਸਾਹਿਬ ਨੂੰ ਸੂਚਨਾ ਕੇਂਦਰ 'ਚੋਂ ਬਾਹਰ ਕੱਢ ਰਹੇ ਸੀਗੇ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਦਰਬਾਰ 'ਚ ਅਰਦਾਸ 'ਚ ਬੁਲਾਈ ਬੈਠਾ ਹੈ। ਇਹ ਕਿੱਥੇ ਫਿਰ ਇਹ ਕਰਾਮਾਤਾਂ ਨਹੀਂ ਅਤੇ ਹੋਰ ਕੀ ਹੈ? ਇਸ ਲਈ ਜਿੱਥੇ ਬੰਦਿਆ ਤੇਰੀ ਚਲਾਕੀ ਖਤਮ ਹੁੰਦੀ ਹੈ ਉੱਥੋਂ ਗੁਰੂ ਦੀ ਸਿਆਣਪ ਸ਼ੁਰੂ ਹੁੰਦੀ ਹੈ।
1: ਤੁਹਾਨੂੰ ਲੱਗਦਾ ਐਸ ਜੀ ਪੀ ਸੀ ਦਾ ਇਹ ਪ੍ਰੀ ਪਲਾਨ ਸੀ ਸਾਰਾ ਕੁਛ ਕਿ ਸੀਐਮ ਨੂੰ ਨਾ ਸਰੋਪਾ ਉਹ ਦੇਣਾ ਤੇ ਨਾ ਪ੍ਰਸ਼ਾਦ ਦੇਣਾ?
0: ਮੈਨੂੰ ਕੀ ਲੱਗਦਾ ਕੱਲ੍ਹ ਨੂੰ ਸ਼ਾਇਦ ਕੁਛ ਮੁਲਾਜ਼ਮਾਂ ਦੀ ਉੱਥੇ ਹਨੇਰੀ ਵੀ ਆਵੇ, ਕੁਝ ਦੀ ਛੁੱਟੀ ਵੀ ਹੋਵੇ, ਕੁਝ ਵੀ ਹੋ ਸਕਦਾ ਤੇ ਕੁਝ ਨੂੰ ਤਾਂ ਬੁਲਾ ਕੇ ਉਹਨਾਂ ਦੀ ਝਾੜ ਚੰਬ
1: ਹੋ ਚੁੱਕੀ ਹੈ
0: ਜੀ। ਇਹ ਹੈ ਅੱਜ ਦਾ ਉੱਥੇ ਦਾ ਹਿਸਾਬ ਕਿਤਾਬ। ਔਰ ਵਾਰੇ ਜਾਈਏ ਸਿੱਖ ਸੰਗਤਾਂ ਦੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਜਾਗਤ ਜੋਤ ਸਤਿਕਾਰ ਕਾਨੂੰਨ ਨੂੰ ਲੈ ਕੇ ਹੱਕ 'ਚ ਨਿਤਰ ਆਇਆ।
1: ਜਿਹੜੇ ਪੁਲਿਸ ਮੁਲਾਜ਼ਮਾਂ ਨੇ ਤੁਹਾਨੂੰ ਉੱਥੋਂ ਬਾਹਰ ਕੱਢਿਆ ਉਹ ਕੌਣ ਸੀ?
0: ਬੜੇ ਸੀਨੀਅਰ ਅਫਸਰ, ਪਰ ਮੈਂ ਇੱਥੇ ਨਾਮ
1: ਨਾ ਲਿਆ। ਸਰਕਾਰ ਦਾ ਪ੍ਰੋਗਰਾਮ ਸੀ, ਉਹ ਕਿਵੇਂ ਕਹਿ ਸਕਦੇ ਨੇ, ਉਹ ਕਿਵੇਂ ਬਾਹਰ ਕੱਢ ਸਕਦੇ?
0: ਪਰ ਕਮਾਲ ਹੈ ਵੀ ਉਹ ਵੇਖ ਲਓ ਮੈਨੂੰ ਫੋਨ ਕਰਕੇ ਵੀ ਕਹਿ ਦਿੰਦੇ ਆ ਕਿ ਭਾਈ ਸਾਹਿਬ ਅਸੀਂ ਤੁਹਾਨੂੰ ਦੱਸਾਂਗੇ। ਹੁਣ ਤੱਕ ਨਹੀਂ ਫੋਨ ਆਇਆ ਵੀ ਸੀਐਮ ਸਾਹਿਬ ਕਿੱਥੇ ਆ, ਤੁਹਾਨੂੰ ਮਿਲਾਉਣਾ ਸੀ, ਤੁਸੀਂ ਕਿੱਥੇ ਹੋ? ਤੁਹਾਨੂੰ
1: ਲੱਗਦਾ ਕਿ ਉਹ ਅਫਸਰਾਂ ਨੇ ਚਲਾਕੀ ਵਰਤੀ ਤੁਹਾਡੇ ਨਾਲ?
0: ਪੂਰੀ ਚਲਾਕੀ, ਪਰ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਚਲਾਕੀ ਗੁਰੂ ਘਰ 'ਚ ਹੀ ਚੱਲਦੀ, ਗੁਰੂ ਤੋਂ ਡਰੀਏ, ਉੱਥੇ ਸਿਆਣਪ ਹੀ ਚੱਲਦੀ ਆ। ਤੁਸੀਂ ਹਜ਼ਾਰਾਂ ਝੂਠ ਬੋਲ ਸਕਦੇ ਹੋ, ਇੱਧਰ ਉੱਧਰ ਦੀਆਂ ਚਲਾਕੀਆਂ ਕਰ ਸਕਦੇ ਹੋ, ਪਰ ਗੁਰੂ ਸਾਹਿਬ ਨਾਲ ਨਹੀਂ ਹੋ ਸਕਦੀਆਂ। ਅਤੇ ਅੱਜ ਮੈਂ ਤਾਂ ਆਪ ਖੁਦ ਹੈਰਾਨ ਸੀ, ਫਿਰ ਨਾ ਮੈਨੂੰ ਪਤਾ ਕਿ ਸੀਐਮ ਸਾਹਿਬ ਕਦੋਂ ਆਉਣਗੇ ਅਤੇ ਨਾ ਸੀਐਮ ਨੂੰ ਪਤਾ ਕਿ ਅਸੀਂ ਉੱਥੇ। ਪਰ ਗੁਰੂ ਬੜਾ ਬੇਅੰਤ ਹੈ, ਇਹ ਕਹਿੰਦੇ ਹੁਣੇ ਤੇਰੀ ਅਰਦਾਸ ਨਹੀਂ ਹੋ ਦੇਣੀ, ਉਹ ਕਹਿੰਦੇ ਅਰਦਾਸ ਹੀ ਅਸੀਂ ਉਹਨਾਂ ਤੋਂ ਕਰਾ ਦਿੰਦੇ। ਹੋਰ ਦੱਸ
1: ਕਿਹੜੇ ਐਸਜੀਪੀਸੀ ਮੁਲਾਜ਼ਮ ਨੇ ਤੁਹਾਨੂੰ ਕਿਹਾ ਕੰਨ ਚਾ ਕੇ ਕਿ ਅੱਜ ਸੀਐਮ ਦੀ ਨਾ ਤਾਂ ਅਰਦਾਸ ਹੋਣੀ ਹੈ ਨਾ ਸਰੋਪਾ ਉਹਦੇ?
0: ਮੈਂ ਅੱਜ ਚਾਹੁੰਦਾ ਨਹੀਂ ਉਹਦੀ ਵਿਚਾਰੇ ਦੀ ਛੁੱਟੀ ਹੋ ਜਾਏ।
1: ਹੈ ਉੱਥੇ ਸੀ?
0: ਹੈ ਉੱਥੇ ਸੀ, ਇੱਕ ਪੱਤਰਕਾਰ ਭਰਾ ਵੀ ਉੱਥੇ ਸੀ, ਦੋ ਬੰਦਿਆਂ ਨੇ ਮੈਨੂੰ ਸਾਰੀ ਕਹਾਣੀ ਜਾਂਦਿਆਂ ਦੱਸ ਦਿੱਤੀ ਸੀ। ਅੱਜ ਤੁਹਾਨੂੰ ਇੱਥੇ ਕੋਈ ਨਹੀਂ ਲੱਭਣਾ। ਉਹੀ
1: ਤੇ ਉਹ ਮੁਲਾਜ਼ਮਾਂ ਦੀ ਤੁਸੀਂ ਕੋਈ ਸ਼ਿਕਾਇਤ ਲਗਾਈ? ਤੁਸੀਂ ਕਿਹਾ ਕਿ ਇਹਨਾਂ ਨੇ ਤਾਂ ਮੇਰੇ ਨਾਲ ਇਹੋ ਜਿਹਾ ਵਰਤਾਓ ਕੀਤਾ?
0: ਨਹੀਂ, ਮੈਂ ਸ਼ਿਕਾਇਤ ਕਿਉਂ ਲਾਉਣੀ ਹੈ, ਲੋੜ ਨਹੀਂ, ਹੈ ਨਾ, ਕਿਉਂਕਿ ਗੁਰੂ ਸਾਹਿਬ ਨੇ ਵੱਡਾ ਚਾਨਣ ਕਰਾਤਾ ਹੈ ਅਤੇ ਉਹ IPS ਦਿਮਾਗ ਰੱਖਦੇ ਹੈ।
1: ਅੱਛਾ, IPS ਲੈਵਲ ਦੇ ਸੀ,
0: ਵੀ ਸੋਚਣਗੇ ਤਾਂ ਸਹੀ।
1: ਤੁਸੀਂ ਜਦੋਂ ਉੱਥੇ ਸਾਰਾ ਕੁਝ ਦੇਖਿਆ, ਤੁਹਾਨੂੰ ਕੋਈ ਡਾਇਰੈਕਟਲੀ ਇਨਡਾਇਰੈਕਟਲੀ SGPC ਦਾ ਕੋਈ ਮੈਸੇਜ ਲੱਗਿਆ ਤੁਹਾਨੂੰ ਕਿ ਭਾਈ ਆਹ ਕੁਛ ਕਰਨਾ, ਆਹ ਕੁਛ ਨਹੀਂ ਕਰਨਾ, ਇੰਨਾ ਕੁ ਰਹਿਣਾ, ਲਿਮਿਟਡ ਜਾ ਰਹਿਣਾ ਜਾਂ ਕੀ?
0: ਉੱਥੇ ਸਾਰਾ ਕੁਛ ਦਿਸ ਰਿਹਾ ਸੀਗਾ ਕਿ ਬੰਦੇ ਡਿਊਟੀਆਂ 'ਤੇ ਹੈ ਪਰ ਹਾਜ਼ਰ ਨਹੀਂ, ਸੱਜੇ ਖੱਬੇ ਕੀਤੇ ਹੋਏ ਨੇ। ਜਦਕਿ ਅੱਜ ਔਖੇ ਸਮੇਂ 'ਚ ਚਾਹੀਦਾ ਇਹ ਹੁੰਦਾ ਆ ਕਿ ਜਿਹੜਾ ਗੁਰਦੁਆਰਾ ਸਿਸਟਮ ਆ ਉਹ ਸਿਆਸੀ ਨਹੀਂ ਆ, ਅਤੇ ਗੁਰਦੁਆਰਾ ਸਿਸਟਮ ਜਿਹੜਾ ਸਭੇ ਸਾਂਝੀ ਵਾਲਸਦਾ, ਤੂੰ ਕਿਸੇ ਨਾ ਦੇਸੇ ਬਾਰਾ ਜੀ ਹੋ। ਉੱਥੇ ਕੋਈ ਵੀ ਕਿਸੇ ਰੂਪ ਵਿੱਚ

0: ਆਵੇ ਗੁਰਦੁਆਰਾ ਸਾਹਿਬ ਤੇ ਗੁਰਦੁਆਰੇ ਦੇ ਪ੍ਰਬੰਧ ਦੀ ਡਿਊਟੀ ਕਾਨ ਸਿੰਘ ਨਾਭਾ ਬਾ ਕਮਾਲ ਲਿਖਦੇ ਹੈ ਵੀ ਡਿੱਗੇ ਨੂੰ ਚੁੱਕਣਾ, ਭੁੱਖੇ ਨੂੰ ਖਵਾਉਣਾ, ਨੰਗੇ ਨੂੰ ਕੱਜਣਾ, ਲੋੜਵੰਦ ਦੀ ਲੋੜ ਹੋਣਾ ਤੇ ਉਹਦੀ ਲੋੜ ਦੀ ਉਹਦੀ ਅਰਜੋਈ ਸੁਣਨੀ, ਉਹਦੀ ਸਮੱਸਿਆ ਕੀ, ਉਹਦਾ ਧਿਆਨ ਰੱਖਣਾ, ਨਾ ਕਿ ਇਹ ਵੇਖਣਾ ਵੀ ਸਾਡਾ ਕਿਹੜਾ ਹੈ ਅਤੇ ਤੁਹਾਡਾ ਕਿਹੜਾ ਹੈ। ਅਤੇ ਉੱਥੋਂ ਮਹਿਸੂਸ ਹੁੰਦਾ ਵੀ ਜਿਵੇਂ ਇਹ ਕਾਨੂੰਨ ਦੇ ਵਿੱਚ ਤਾਂ ਕਸਟੋਡੀਅਨ ਬਣਨ ਨੂੰ ਤਿਆਰ ਨੇ ਗੁਰੂ ਗ੍ਰੰਥ ਸਾਹਿਬ ਵਾਸਤੇ, ਪਰ ਉਸ ਤਰ੍ਹਾਂ ਇਹ ਕਸਟੋਡੀਅਨ ਨੇ।
1: ਜਦੋਂ ਤੁਸੀਂ ਇੱਥੋਂ ਨਿਕਲਦੇ ਹੋ, ਕਿਉਂਕਿ ਕਈ ਵਾਰ ਹੁੰਦਾ ਨਾ ਕਿ ਜਦੋਂ ਕੋਈ ਨਿਕਲਦਾ ਕੋਈ ਧਾਰਮਿਕ ਸ਼ਖਸੀਅਤ ਜਾਂਦੀ ਹੈ ਕਿਤੇ, ਜੇ ਕੁਛ ਇਹੋ ਜਿਹਾ ਕਰਨਾ ਹੋਵੇ ਤਾਂ ਕੋਈ ਬੰਦਾ ਕਈ ਵਾਰ ਮੈਸੇਜ ਲਵਾ ਆਉਂਦਾ ਕਿ ਉੱਥੇ ਨਾ ਜਾਇਓ ਜੀ, ਤੁਸੀਂ ਟਲੋ, ਕੋਈ ਨਹੀਂ ਵਿਵਾਦ ਖੜਾ ਹੋਇਆ ਪਿਆ। ਕੋਈ ਤੁਹਾਨੂੰ ਇਹੋ ਜਿਹੇ ਫੋਨ ਆਏ ਪਹਿਲਾਂ ਜਾਣ ਤੋਂ?
0: ਨਹੀਂ, ਮੈਨੂੰ ਕਿਸੇ ਦਾ ਕੋਈ ਫੋਨ ਨਹੀਂ ਆਇਆ।
1: ਹੁਣ ਆਪਾਂ ਭਾਈ ਸਾਹਿਬ ਆ ਜਾਂਦੇ ਹਾਂ, ਇਹ ਜਿਹੜਾ ਵਿਚਾਰਕ ਪਾੜ ਪਿਆ ਹੈਗਾ, ਕਾਨੂੰਨ ਪਾਸ ਹੋ ਗਿਆ, ਬਿੱਲ ਵੀ ਬਣ ਗਿਆ, ਪਰ ਬਾਅਦ ਦੇ ਵਿੱਚ ਜਥੇਦਾਰ ਸਿੰਘ ਸਾਹਿਬ ਅਕਾਲ ਤਖਤ ਸਾਹਿਬ ਦੇ ਗਿਆਨੀ ਕੁਲਦੀਪ ਸਿੰਘ ਰਗਾਜ ਹੋਣਾ ਨੇ ਕਿਹਾ ਕਿ ਸਾਨੂੰ ਇਹ ਕਾਨੂੰਨ ਮਨਜ਼ੂਰ ਨਹੀਂ ਹੈ।
0: ਉੱਥੇ ਮੈਂ ਇੱਕ ਸਲਾਹ ਦੇਣੀ ਚਾਹੁੰਦਾ ਹੈ ਧਾਮੀ ਐਂਡ ਕੰਪਨੀ, ਬਾਦਲ ਐਂਡ ਕੰਪਨੀ ਨੂੰ, ਕਿ ਤੁਸੀਂ ਗੜਗੱਜ ਸਾਹਿਬ ਨੂੰ ਇਸ ਕਰਕੇ ਲਿਆਂਦਾ ਕਿ ਅਕਾਲੀ ਦਲ ਦੀ ਜੜ ਪੱਕੀ ਕਰ ਦੂ, ਅਕਾਲ ਤਖਤ ਸਾਹਿਬ ਨੂੰ ਮੋਹਰਾ ਬਣਾ ਕੇ ਅਤੇ ਜਥੇਦਾਰ ਦੇ ਅਹੁਦੇ ਨੂੰ ਦੁਰਵਰਤੋਂ ਕਰਕੇ, ਆਦੇਸ਼ਾਂ ਨੂੰ ਆਪਣੇ ਢੰਗ ਨਾਲ ਜਾਰੀ ਕਰਕੇ, ਪਰ ਜਿੰਨਾ ਛੇਤੀ ਹੋ ਸਕੇ, ਰਾਤ ਦੇ ਹਨੇਰੇ 'ਚ ਲੱਗਾ ਸੀ ਅਤੇ ਰਾਤ ਦੇ ਹਨੇਰੇ 'ਚ ਹੀ ਭਜਾ ਦੇਣ, ਚੰਗੇ ਰਹਿਣਗੇ, ਨਹੀਂ ਤਾਂ ਰਹਿੰਦੀ ਖੁੰਹਦੀ ਬਾਦਲਾਂ ਦੀ ਜੜ੍ਹ ਚੰਗੀ ਤਰ੍ਹਾਂ ਪੁੱਟ ਕੇ ਜਾਊ। ਵਜ੍ਹਾ ਝੂਠ। ਜਿਹੜੇ ਗੜਗੱਜ ਸਾਹਿਬ ਪਹਿਲਾਂ ਕਹਿ ਰਹੇ ਸੀ ਸਮਾਣੇ ਜਾ ਕੇ ਸਰਕਾਰ ਕਾਨੂੰਨ ਨਹੀਂ ਬਣਾਵੀ, ਔਰ ਇਹ ਵੀ ਗੱਲ ਕਹੀ ਕਿ ਸਟੇਟ ਸਰਕਾਰ ਕੋ ਅਧਿਕਾਰ ਨੇ, ਬਣਾ ਸਕਦੀ ਹੈ, ਉਹਨੂੰ ਸੈਂਟਰ ਦੀ ਅਤੇ ਰਾਸ਼ਟਰਪਤੀ ਦੀ ਲੋੜ ਨਹੀਂ ਗੜਗੱਜ ਸਾਹਿਬ। ਅਤੇ ਉਹਨੇ ਵਾਅਦਾ ਕੀਤਾ ਹੋਇਆ ਕਿ ਸਖ਼ਤ ਕਾਨੂੰਨ ਬੇਅਦਬੀ ਰੋਕਣ ਲਈ ਹੋਣਾ ਚਾਹੀਦਾ, ਉਹ ਕਹਿ ਕੇ ਆਏ। ਉਦੋਂ ਬਾਅਦ ਤਕਰੀਬਨ ਪਿਛਲੇ ਕਈ ਮਹੀਨਿਆਂ ਤੋਂ ਚਿੱਠੀਆਂ ਵੀ ਜਾਂਦੀਆਂ ਨੇ, ਸਾਰਾ ਕੁਝ ਹੁੰਦਾ। ਅਤੇ ਇਹ ਜਿਹੜਾ 21 ਮਾਰਚ 2026 ਨੂੰ ਇੱਕ ਅਸੀਂ ਅਮੈਂਡਮੈਂਟ ਤਿਆਰ ਕਰਦੇ ਹਾਂ ਡਾਕਟਰ ਪਰਮਜੀਤ ਸਿੰਘ ਹੋਣਾ ਦੀ ਅਗਵਾਈ 'ਚ, ਇੱਕ ਅਸੀਂ ਚਿੱਠੀ ਮੁੱਖ ਮੰਤਰੀ ਸਾਹਿਬ ਦੇ ਨਾਮ ਲਿਖਦੇ ਹਾਂ, ਉਹ ਚਿੱਠੀ ਵੀ ਉਹਨਾਂ ਨੂੰ ਦਿੱਤੀ ਜਾਂਦੀ ਹੈ ਕਿ ਇਹ ਚਿੱਠੀ ਹੈ ਤੁਹਾਡੇ ਨਾਮ 'ਤੇ, ਤੁਸੀਂ ਇਹ ਕਾਰਜ ਕਰਨਾ ਹੈ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ। ਅਤੇ ਨਾਲ ਹੀ ਇਹ ਵੀ ਲਿਖਿਆ ਜਾਂਦਾ ਆ ਕਿ ਆਹ ਜੋ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਾਨੂੰਨ 2008 ਹੈ, ਇਹਦੇ 'ਚ ਸੋਧ ਕਰਨੀ ਹੈ, ਸੋਧ ਆ ਕਰਨੀ ਹੈ।
1: ਇਹ ਸਾਰੀਆਂ ਚਿੱਠੀਆਂ ਕਿਹਨਾਂ ਵੱਲੋਂ ਲਿਖੀਆਂ ਗਈਆਂ?
0: ਸਾਡੇ ਵੱਲੋਂ ਮੁੱਖ ਮੰਤਰੀ ਸਾਹਿਬ ਨੂੰ ਨਾਲ ਕਾਪੀ ਦਿੱਤੀ ਜਾਂਦੀ ਹੈ 21 ਤਰੀਕ ਨੂੰ। ਔਰ 21 ਤੋਂ ਪਹਿਲਾਂ ਭਾਈ ਮਨਿੰਦਰ ਸਿੰਘ ਸਾਡੇ ਇੱਕ ਲੀਗਲ ਸੈੱਲ ਦੇ ਜਿਹੜੇ ਸੇਵਾ ਕਰਦੇ ਸੀਗੇ, ਇਹੀ ਅਮੈਂਡਮੈਂਟ ਉਹ ਅਕਾਲ ਤਖ਼ਤ ਸਾਹਿਬ ਨੂੰ ਭੇਜਦੇ ਆ, ਧਾਮੀ ਸਾਹਿਬ ਨੂੰ ਵੀ ਭੇਜਦੇ ਆ, ਔਰ ਫਿਰ ਇਹੀ ਅਮੈਂਡਮੈਂਟ ਦੀ ਕਾਪੀ ਮੈਂ ਖੁਦ ਅਤਿੰਦਰਪਾਲ ਸਿੰਘ ਹੋਣਾ ਨੂੰ ਭੇਜਦਾ ਹਾਂ। ਅਤੇ ਅਤਿੰਦਰਪਾਲ ਸਿੰਘ ਹੋਣੀ ਉਹੀ ਕਾਪੀ ਲੈ ਕੇ ਗੜਗੱਜ ਸਾਹਿਬ ਕੋਲ ਜਾਂਦੇ ਨੇ, ਕੁਝ ਉਹਦੇ 'ਚ ਆਪਣੇ ਵੱਲੋਂ ਸੁਝਾਅ ਦੇ ਕੇ ਵੀ ਗੜਗੱਜ ਸਾਹਿਬ ਆਹ ਕਾਨੂੰਨ ਤਿਆਰ ਹੋ ਗਿਆ, ਹੁਣ ਇਸ ਨੂੰ ਤੁਸੀਂ ਲਾਗੂ ਕਰਾ ਦਿਓ। ਅਤੇ ਉਹੀ ਕਾਪੀ ਗੜਗੱਜ ਸਾਹਿਬ ਲੈ ਕੇ ਕੀ ਆਖਦੇ ਨੇ, ਅਤਿੰਦਰਪਾਲ ਨੇ ਜਥੇਦਾਰ ਨੂੰ ਦਿੱਤਾ ਸੋਧਿਆ ਸਤਿਕਾਰ ਐਕਟ, ਦਿੱਤੇ ਐਕਟ ਵਿੱਚ ਕੱਲੀ ਕੱਲੀ ਗੱਲ ਸੋਨੇ ਤੇ ਸੁਹਾਗਾ। ਇਹ ਗੜਗੱਜ ਸਾਹਿਬ ਕਾਨੂੰਨ ਬਣਨ ਤੋਂ ਪਹਿਲਾਂ ਕਹਿ ਰਹੇ ਅਮੈਂਡਮੈਂਟ ਪੜ੍ਹ ਕੇ। ਉਹੀ ਅਮੈਂਡਮੈਂਟ ਸਾਡੇ ਵੱਲੋਂ ਗਈ ਹੈ, ਉਹੀ ਅਮੈਂਡਮੈਂਟ ਅਸੀਂ ਭੇਜੀ ਹੈ ਭਾਈ ਮਨਿੰਦਰ ਸਿੰਘ ਦੇ ਰਾਹੀਂ ਗੜਗੱਜ ਸਾਹਿਬ ਕੋਲੋਂ। ਉਹੀ ਅਮੈਂਡਮੈਂਟ ਜਿਹੜੀ ਹੈ ਮੁੱਖ ਮੰਤਰੀ ਨੂੰ ਅਸੀਂ ਦੇ ਰਹੇ ਹਾਂ, ਸਾਡੀ ਲੀਗਲ ਟੀਮ ਦੇ ਰਹੀ ਹੈ, ਅਤੇ ਇਹ ਉਹਦੇ 'ਤੇ ਮੋਹਰ ਲਾ ਰਹੇ ਨੇ। ਔਰ ਉਹੀ ਜਿਹੜੀ ਖਰੜਾ ਤਿਆਰ ਹੋ ਕੇ ਸੰਤ ਬਾਬਾ ਸੇਵਾ ਸਿੰਘ ਜੀ ਦੇ ਥਰੂ ਸਾਰਿਆਂ ਦੀ ਸਹਿਮਤੀ ਨਾਲ ਮੁੱਖ ਮੰਤਰੀ ਸਾਹਿਬ ਕੋਲ ਜਾਂਦਾ ਹੈ, ਅਤੇ ਉਹ ਜਾ ਕੇ ਪਾਸ ਕਰ ਦਿੱਤਾ ਜਾਂਦਾ ਹੈ 13 ਅਪ੍ਰੈਲ ਨੂੰ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਧਾਨ ਸਭਾ 'ਚ ਪਾਸ ਹੋ ਗਿਆ ਜੀ,
1: ਬਿੱਲ ਬਣ ਗਿਆ।
0: ਅਤੇ ਹੁਣ ਪਾਸ

0: ਹੋਣ ਦੇ ਨਾਲ ਧਾਮੀ ਸਾਹਿਬ ਕੀ ਕਹਿ ਰਹੇ? ਬੜਾ ਵਧੀਆ ਕਾਨੂੰਨ ਹੈ, ਸਵਾਗਤ ਕਰਦੇ ਹਾਂ। ਔਰ ਇਸ ਕਾਨੂੰਨ ਦੇ ਵਿੱਚ ਅਸੀਂ ਚਾਹੁੰਦੇ ਹਾਂ ਸਾਜਿਸ਼ਕਰਤਾ ਜ਼ਰੂਰ ਆਵੇ, ਜਿਹੜੇ ਪਿੱਛੇ ਰਹਿ ਜਾਂਦੇ। ਅਤੇ ਸਾਜਿਸ਼ਕਰਤਾ ਕੌਣ ਹੋਊ? ਕਸਟੋਡੀਅਨ। ਇਹਨਾਂ ਦੇ ਕਹਿਣ 'ਤੇ ਲਿਆਂਦਾ ਗਿਆ ਨਾ ਸਾਰਾ ਕੁਝ। ਆਖਿਰ ਹੁਣ ਕੀ ਗੱਲ ਹੋ ਗਈ ਕਿ ਸਾਰਾ ਕੁਛ ਓਕੇ ਕਰਕੇ ਆਪ ਹੀ ਉਹਦੇ ਬਿਆਨ ਦੇ ਕੇ ਅਤੇ ਅੱਜ ਉਹਦੇ 'ਤੇ ਤੁਸੀਂ ਇਕੱਠ ਬੁਲਾ ਰਹੇ ਹੋ? ਦੋਗਲਾ ਕੌਣ ਹੈ? ਫਿਰ ਕਸਟੋਡੀਅਨ ਸ਼ਬਦ ਤੋਂ ਗ੍ਰੰਥੀ ਸਿੰਘਾਂ ਨੂੰ ਗੁੰਮਰਾਹ ਕਰ ਰਹੇ ਨੇ ਵੀ ਗ੍ਰੰਥੀ ਸਿੰਘਾਂ ਦੇ ਉੱਤੇ ਕਾਨੂੰਨ ਬਣਾ ਤਾ। ਮੈਂ ਕਹਿੰਦਾ ਜਿਹੜੇ ਕੱਲ੍ਹ ਗ੍ਰੰਥੀ ਸਿੰਘ ਪਾਠੀ ਸਿੰਘ ਬੁਲਾਏ ਨੇ ਉਹ ਜ਼ਰੂਰ ਜਾ ਕੇ ਇਹਨਾਂ ਨੂੰ ਸਵਾਲ ਕਰਨ ਵੀ ਜਦੋਂ ਇਹ ਕਾਨੂੰਨ ਪਾਸ ਨਹੀਂ ਸੀ ਹੋਇਆ, ਕਸਟੋਡੀਅਨ ਸ਼ਬਦ ਵਿੱਚ ਹੈ ਹੀ ਨਹੀਂ ਸੀ, ਭਾਵ ਸੇਵਾਦਾਰ, ਪਹਿਰੇਦਾਰ, ਜ਼ਿੰਮੇਦਾਰ ਬੰਦਾ। ਆਹ ਜਿਹੜਾ ਹੁਕਮਨਾਮਾ ਆ ਇਹ ਇਹਨਾਂ ਦਾ 15 ਜੁਲਾਈ 2024 ਨੂੰ ਲਾਗੂ ਹੁੰਦਾ ਆ ਆਦੇਸ਼। ਔਰ ਇਹਦੇ 'ਚ ਲਿਖਿਆ ਗਿਆ ਆ ਅਗਰ ਕਿਤੇ ਕੋ ਕਤਾਹੀ ਬੇਅਦਬੀ ਹੋਣ ਦੀ ਸੂਰਤ ਵਿੱਚ ਗ੍ਰੰਥੀ ਸਿੰਘ ਸਮੇਤ ਪ੍ਰਬੰਧਕ ਕਮੇਟੀ ਜ਼ਿੰਮੇਵਾਰ ਹੋਵੇਗੀ। ਹੁਣ ਪ੍ਰਬੰਧਕ ਕਮੇਟੀ ਸਮੇਤ ਗ੍ਰੰਥੀ ਸਿੰਘ ਜ਼ਿੰਮੇਵਾਰ ਹੋਣਾ ਹੋਰ ਗੱਲ ਹੈ, ਇੱਥੇ ਗ੍ਰੰਥੀ ਸਿੰਘ ਸਮੇਤ ਕਸਟੋਡੀਅਨ ਸ਼ਬਦ ਆਇਆ ਨਹੀਂ ਪਰ ਇੱਥੇ ਕਸਟੋਡੀਅਨ ਆ ਗਿਆ। ਕੀ ਇਹ ਸਵੇਰੇ 7 ਤਰੀਕ ਨੂੰ ਪਾਠੀ ਸਿੰਘ ਪੁੱਛਣਗੇ, ਗ੍ਰੰਥੀ ਸਿੰਘ ਪੁੱਛਣਗੇ ਕਿ ਗੜਗੱਜ ਸਾਹਿਬ ਜਦੋਂ ਕਸਟੋਡੀਅਨ ਸ਼ਬਦ ਆਇਆ ਹੀ ਨਹੀਂ ਸੀ ਤੁਸੀਂ ਇੱਥੇ ਲਿਖ ਕੇ ਸਾਡੇ 'ਤੇ ਮੜ ਦਿੱਤਾ? ਅਤੇ ਜਿੰਨੇ ਬੇਅਦਬੀ ਕਾਂਡ ਵਾਪਰੇ ਅਤੇ ਉਹਨਾਂ 'ਚ ਬਹੁ ਗਿਣਤੀ ਦੋਸ਼ੀ ਗ੍ਰੰਥੀ ਪਾਠੀਆਂ ਨੂੰ ਠਹਿਰਾਇਆ ਗਿਆ। ਅੱਜ ਕਸਟੋਡੀਅਨ ਤੁਹਾਡੇ 'ਤੇ ਆਇਆ, ਤੁਸੀਂ ਚੀਕਾਂ ਮਾਰ ਰਹੇ ਹੋ ਜਦਕਿ ਇਹ ਤੁਹਾਡੇ ਸ਼ਬਦ ਲਿਖਿਆ ਹੋਇਆ। ਵੱਖਰਾ ਕੁਝ ਨਹੀਂ, ਫਿਰ ਇਹ ਕਾਨੂੰਨ ਬਣਾਇਆ ਨਹੀਂ, ਅਕਾਲੀ ਸਰਕਾਰ ਵੇਲੇ ਦੇ ਬਣੇ ਹੋਏ ਕਾਨੂੰਨ ਦੇ ਵਿੱਚ ਸੋਧ ਕਰਕੇ ਇਹਨਾਂ ਦੇ ਕਹਿਣ 'ਤੇ ਸਿੱਖ ਸੰਗਤਾਂ ਦੀ ਮੰਗ ਨੂੰ ਮੁੱਖ ਰੱਖ ਕੇ ਉਹਦੇ ਵਿੱਚ ਉਹ ਵਾਧਾ ਕੀਤਾ ਗਿਆ। ਅਤੇ ਅੱਜ ਗੜਗੱਜ ਸਾਹਿਬ ਜੀ ਇਹ ਗੱਲ ਕਰਦੇ ਆ ਤਾਂ ਫਿਰ ਸਮਝ ਲਓ ਅਕਾਲ ਤਖਤ ਦਾ ਜਥੇਦਾਰ ਝੂਠ ਬੋਲਦਾ, ਤਖਤ ਸਾਹਿਬ 'ਤੇ ਦੁਰਵਰਤੋਂ ਕਰ ਰਿਹਾ ਹੈ, ਢਾਹ ਲਾ ਰਿਹਾ ਹੈ, ਜਥੇਦਾਰ ਦੇ ਅਹੁਦੇ ਨੂੰ ਬਦਨਾਮ ਕਰ ਰਿਹਾ ਹੈ ਅਤੇ ਆਦੇਸ਼ਾਂ ਦੀ ਬੇਕਦਰੀ ਕਰ ਰਿਹਾ। ਇਹਦਾ ਮਤਲਬ ਸਾਫ ਕਿ ਗੜਗੱਜ ਸਾਹਿਬ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ, ਜਾਂ ਇਹਨਾਂ ਨੂੰ ਲੈ ਲੈਣਾ ਚਾਹੀਦਾ, ਇਹਨੂੰ ਰਾਤੋ ਰਾਤ ਬਦਲ ਦੇਣਾ ਚਾਹੀਦਾ। ਮੇਰੇ ਵਰਗਾ ਬੰਦਾ ਝੂਠ ਬੋਲੇ ਤਾਂ ਉਹ ਵੀ ਕਹਿ ਦਿੰਦੇ ਨੇ ਵੀ ਇਹਨੂੰ ਸਵੇਰੇ ਕੋਈ ਅਧਿਕਾਰ ਨਹੀਂ ਬੋਲਣ ਦਾ, ਇਹ ਝੂਠ ਬੋਲਦਾ। ਅਤੇ ਜਿਹੜਾ ਅਹੁਦੇ 'ਤੇ ਬਹਿ ਕੇ ਜਮਹੂਰੀਅਤ ਸੰਵਿਧਾਨ ਕਾਨੂੰਨ ਸਭ ਨੂੰ ਛਿੱਕੇ ਟੰਗਦਾ, ਇਹ ਤਾਂ ਸਾਰਿਆਂ ਦੇ ਕਾਤਲ ਹੈ।
1: ਭਾਈ ਸਾਹਿਬ ਜਦੋਂ ਇਹ ਗਵਰਨਰ ਦੇ ਸਾਈਨ ਹੁੰਦੇ ਨੇ ਉਸ ਤੋਂ ਬਾਅਦ SGPC ਸਵਾਗਤ ਕਰਦੀ ਹੈ, ਪਰ ਸੋਸ਼ਲ ਮੀਡੀਆ ਦੇ ਉੱਪਰ ਔਰ ਬਹੁਤ ਸਾਰੇ ਹੋਰ ਲੋਕਾਂ ਨੇ ਵੀ ਇਸ ਗੱਲ ਦਾ ਵੀ ਵਿਰੋਧ ਕੀਤਾ ਸੀ ਕਿ SGPC ਸਵਾਗਤ ਕਰ ਰਹੀ ਹੈ ਹੁਣ ਉਹੀ ਕਾਨੂੰਨ ਦਾ, ਅਤੇ ਬਾਅਦ ਦੇ ਵਿੱਚ ਜਥੇਦਾਰ ਆਪ ਕਹਿ ਰਹੇ ਨੇ ਕਿ ਸਾਨੂੰ ਮਨਜ਼ੂਰ ਨਹੀਂ।
0: ਇਹਦਾ ਸਵਾਲ ਤਾਂ ਗੜਗੱਜ ਸਾਹਿਬ ਹੀ ਉਹਦਾ ਦੇਣ ਉੱਤਰ ਵੀ ਤੁਸੀਂ
1: ਕੀ ਕਿਸੇ ਨੇ ਬਾਅਦ ਦੇ ਵਿੱਚ ਕਿਹਾ ਕਿ ਇਹੋ ਜਿਹਾ ਪਹਿਲਾਂ ਤੁਸੀਂ, ਕਿਉਂਕਿ ਪਹਿਲਾਂ ਤੁਸੀਂ ਐਗਰੀ ਕਰ ਚੁੱਕੇ ਹੋ, ਉਸ ਸਵਾਗਤ ਕਰ ਚੁੱਕੇ ਹੋ, ਵੈਲਕਮ ਕਰ ਚੁੱਕੇ ਹੋ, ਪਰ ਹਫ਼ਤੇ ਕੁ ਬਾਅਦ ਇਹ ਬਿਆਨ ਆ ਜਾਣਾ ਕਿ ਸਾਨੂੰ ਮਨਜ਼ੂਰ ਨਹੀਂ, ਤੁਹਾਨੂੰ ਲੱਗਦਾ ਕਿ ਇਸ ਦੇ ਪਿੱਛੇ ਕਹਾਣੀ ਕੁਛ ਹੋਰ ਹੈ?
0: ਉਹ ਤੇ ਸਾਫ਼ ਦਿਸ ਰਿਹਾ, ਜੇਕਰ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਾਨੂੰਨ ਦਾ ਵਿਰੋਧ ਕਰ ਰਹੇ ਨੇ, ਸਾਫ਼ ਹੈ ਦੋਸ਼ੀ ਬਚਾ ਰਹੇ ਆ, ਸਾਫ਼ ਹੈ ਬੇਅਦਬੀਆਂ ਹੀ ਇਹ ਕਰਾਉਂਦੇ ਆ, ਸਾਫ਼ ਹੈ ਹਮਲੇ ਵੀ ਇਹ ਕਰਾਉਂਦੇ ਆ, ਸਾਫ਼ ਹੈ ਅਮਨ ਸ਼ਾਂਤੀ ਭਾਈਚਾਰੇ ਨੂੰ ਅੱਗ ਲਾ ਕੇ ਮਨੁੱਖੀ ਅਧਿਕਾਰਾਂ ਦੀ ਢੰਡੋਰਾ ਪਿੱਟ ਕੇ ਇਹ ਖੇਡ ਖੇਡ ਰਹੇ ਨੇ।
1: ਕੌਣ ਕਰਾਉਂਦਾ ਬੇਅਦਬੀ?
0: ਇਹੀ ਜਿਹੜੇ ਅੱਜ ਵਿਰੋਧ ਕਰ ਰਹੇ
1: SGPC।
0: ਬਿਲਕੁਲ, ਕਿਉਂ? ਮੈਂ ਕੋਈ ਉਹਦੇ 'ਤੇ ਇਹ ਨਹੀਂ ਕਹਿ ਰਿਹਾ ਕਿ ਦੋਸ਼ ਲਾ ਰਿਹਾ, ਪਰੂਫ ਕਰਦਾ। 328 ਪਾਵਨ ਸਰੂਪ ਚੋਰੀ ਹੋਏ ਔਰ ਬੇਅਦਬੀ ਹੋਈ, 328 ਪਾਵਨ ਸਰੂਪਾਂ ਦਾ ਰਿਕਾਰਡ ਹੀ ਨਹੀਂ ਕਿਤੇ ਮਿਲ ਰਿਹਾ, ਅਤੇ ਜੇ ਕਸਟੋਡੀਅਨ ਹੁੰਦਾ ਤਾਂ ਫੜਿਆ ਜਾਣਾ ਸੀ। ਰਾਮਸਰ ਸਾਹਿਬ ਸਰੂਪ ਕਿੰਨੇ ਅੱਗ ਦੀ ਭੇਟ ਚੜ ਗਏ, ਕੋਈ ਰਿਕਾਰਡ ਨਹੀਂ। ਗੋਇੰਦਵਾਲ ਸਾਹਿਬ ਖੜ ਕੇ ਸੰਸਕਾਰ ਕਰਤੇ, ਕੋਈ ਰਿਕਾਰਡ ਨਹੀਂ। ਫਿਰ 139 ਪਾਵਨ ਸਰੂਪ

0: ਨੇ ਜਿਨ੍ਹਾਂ ਦਾ ਕੋਈ ਕਿਸੇ ਕਿਸਮ ਦਾ ਦਸਤਾਵੇਜ਼ ਨਹੀਂ ਤੇ 30 ਪਾਵਨ ਸਰੂਪ ਉਹ ਨੇ ਜਿਹੜੇ ਦੂਜੇ ਗੁਰੂ ਘਰ ਆ ਕੇ ਤੇ ਦੂਜੇ ਚ ਪ੍ਰਕਾਸ਼ ਹੋਏ ਹੋਏ ਆ ਨਾਭ ਕਮਲ। ਇਹ ਕਿਉਂ ਹੋਇਆ? ਇਹ ਜ਼ਿੰਮੇਵਾਰ ਨੇ। ਫਿਰ ਜਦੋਂ ਪਨਿਆਰੇ ਵਾਲੇ ਦੇ ਸਮੇਂ ਚ ਪਨਿਆਰਾ ਐਂਡ ਕੰਪਨੀ ਨੇ ਵੱਡੇ ਕਾਰਨਾਮੇ ਕੀਤੇ, ਗੁਰੂ ਸਾਹਿਬ ਦੇ ਖਿਲਾਫ ਅੱਗਾਂ ਲਾਈਆਂ, ਉਹਦਾ ਕੇਸ ਪੰਜਾਬ ਚੋਂ ਬਾਹਰ ਬਦਲ ਕੇ ਖੜਨ ਵਾਲੀ ਸਰਕਾਰ ਇਹੀ 10 ਦਿਨ ਕਿਹੜੀ ਸੀ? ਤੇ 40,000 ਰੁਪਈਏ ਉਹਦੀ ਜ਼ਮਾਨਤ ਭਰਾ ਕੇ, ਉਹਦੀ ਜ਼ਮਾਨਤ ਕਰਨੀ ਤੇ ਉਹਦੇ ਡੇਰੇ ਨੂੰ ਸੜਕਾਂ ਬਣਾ ਕੇ ਦੇਣੀਆਂ ਤੇ ਟਰਾਂਸਫਾਰਮ ਬਿਜਲੀ ਦੇ ਲਾ ਕੇ ਦੇਣੇ, ਕਿੰਨੇ ਲਾ ਕੇ ਦਿੱਤੇ ਇਹੀ 10 ਦਿਨ? ਫਿਰ ਇਹਦੇ ਵਿੱਚ ਅਜੇ ਵੀ ਕੋਈ ਸਾਬਤ ਕਰਨ ਵਾਲੀ ਗੱਲ ਰਹਿ ਗਈ? ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਸਿੱਖ ਇਤਿਹਾਸ ਲਿਖਦੇ ਨੇ ਹਿੰਦੀ ਦੀ ਕਿਤਾਬ ਵਿੱਚ, ਕਿਤੇ ਵੀ ਗੁਰੂ ਸ਼ਬਦ ਨਾਲ ਗੁਰੂ ਸਾਹਿਬਾਂ ਨੂੰ ਨਹੀਂ ਮੁਖਾਤਬ ਸੰਬੋਧਿਤ ਕੀਤਾ ਗਿਆ। ਔਰ ਉਹਦੇ ਵਿੱਚ ਡਾਕੂ, ਚੋਰ, ਲਟੇਰੇ ਲਿਖ ਦਿੱਤਾ। ਕਿੰਨੇ ਲਿਖਿਆ ਜੀ? SCPC ਨੇ। ਕੀ ਕੀਤਾ ਉਹਨਾਂ ਦੋਸ਼ੀਆਂ ਦੇ ਖਿਲਾਫ? ਕੁਛ ਵੀ ਨਹੀਂ। ਉਹ ਕਿੰਨੇ ਸੱਚ ਸਾਹਮਣੇ ਲਿਆਂਦਾ? ਬਲਦੇਵ ਸਿੰਘ ਸਿਰਸਾ ਹੋਣਾ ਨੇ। ਉਹਦੀ FIR ਕਿੰਨੇ ਕਰਾਈ? ਅਸੀਂ ਕਰਾਈ ਨਾਲ ਹੋ ਕੇ 7 ਦਸੰਬਰ 2025 ਨੂੰ, ਔਰ ਮਾਨ ਸਰਕਾਰ ਤੋਂ ਕਰਵਾਈ। ਯਾਰ ਦੇਖੋ ਕੀ ਹੋਇਆ। ਤੇ ਜੇ ਸਰਕਾਰ ਨੇ ਇਹ ਵੀ ਨਹੀਂ ਕਰਨੀ, ਅਸੀਂ ਪਹਿਲਾਂ ਅਕਾਲੀਆਂ BJP ਤੋਂ ਦੁਖੀ ਹੋਏ, ਕਾਂਗਰਸ ਤੋਂ ਦੁਖੀ ਹੋ ਕੇ ਤੁਹਾਨੂੰ ਲਿਆਂਦਾ, ਤੇ ਜੇ ਤੁਸੀਂ ਵੀ ਅੱਜ ਉਹੀ ਕੁਛ ਕਰਨਾ ਤੇ ਫਿਰ ਦੱਸੋ ਸਾਡੇ ਲਈ ਕਿਹੜਾ ਰਾਹ ਹੈ, ਤੇ ਹੁਣ ਤੁਹਾਡੇ ਲਈ ਕਿਹੜਾ ਬਚਦਾ ਹੈ? ਸਰਕਾਰ ਨੇ ਕੀਤਾ।
1: ਭਾਈ ਸਾਹਿਬ, ਆਪਾਂ ਹੁਣ ਕਾਨੂੰਨ ਤੇ ਆ ਜਾਂਦੇ ਹਾਂ, ਜਿਹਨੂੰ ਲੈ ਕੇ ਲਗਾਤਾਰ ਵਾਦ ਵਿਵਾਦ ਹੋ ਰਹੇ ਨੇ। ਬਹੁਤ ਸਾਰੇ ਲੋਕ ਇਸ ਨਾਲ ਐਗਰੀ ਵੀ ਨੇ, ਬਹੁਤ ਸਾਰੇ ਲੋਕ ਜਿਹੜੇ ਨੇ ਉਹ ਡਿਸਐਗਰੀ ਵੀ ਨੇ। ਸਭ ਤੋਂ ਪਹਿਲਾਂ ਤਾਂ ਜਿਹੜਾ ਇਹ ਕਾਨੂੰਨ ਬਣਿਆ, ਇੱਕ ਜਿਹੜਾ ਸਿੰਪਲ ਜਿਹਾ ਲੌਜਿਕ ਲੋਕ ਦੇ ਰਹੇ ਨੇ, ਚਰਚਾ ਇਹ ਕਰ ਰਹੇ ਨੇ ਕਿ ਗੁਰੂ ਗ੍ਰੰਥ ਸਾਹਿਬ ਨੂੰ ਕਿਉਂ ਕਹਿੰਦੇ ਕਿਸੇ ਦੇ ਥੱਲੇ ਲੈ ਕੇ ਆਉਣਾ, ਕਿਉਂ ਤੁਸੀਂ ਇੱਕ ਦਾਇਰੇ 'ਚ ਬਣ ਰਹੇ ਹੋ, ਕਿਉਂ ਤੁਸੀਂ ਥਾਣਿਆਂ ਦੇ ਵਿੱਚ, ਕਿਉਂ ਤੁਸੀਂ ਪਰਚਿਆਂ ਦੇ ਵਿੱਚ ਉਲਝਾ ਕੇ ਰੱਖਣਾ ਚਾਹੁੰਦੇ ਹੋ?
0: ਇਹ ਗੱਲ ਕੌਣ ਕਹਿ ਰਿਹਾ?
1: ਬਹੁਤ ਸਾਰੇ ਲੋਕ ਕਹਿੰਦੇ ਨੇ,
0: ਬਹੁਤ ਸਾਰੇ ਲੋਕ ਨਹੀਂ ਕਹਿ
1: ਰਹੇ, ਚਰਚਾਵਾਂ ਜਿਹੜੀਆਂ ਕਰਦੇ ਨੇ,
0: ਬਹੁਤ ਸਾਰੇ ਲੋਕ ਨਹੀਂ ਕਹਿ ਰਹੇ। ਇਹ ਬਾਦਲ ਕੀ ਕਹਿ ਰਹੇ? ਜਿਹੜੇ ਗੁਰੂ ਦੀ ਗੋਲਕ ਤੇ ਕਸਟੋਡੀਅਨ ਤਾਂ ਬਣਨ 'ਚ ਮਾਣ ਕਰਦੇ ਆ, ਪਰ ਗੁਰੂ ਗ੍ਰੰਥ ਸਾਹਿਬ ਵਾਰੀ ਕਸਟੋਡੀਅਨ ਬਣਨ ਨੂੰ ਤਿਆਰ ਨੇ? ਗੁਰੂ ਕੀਆਂ ਜ਼ਮੀਨਾਂ ਤੇ ਕਸਟੋਡੀਅਨ ਇਹ ਨੇ ਗੈਰ ਕਾਨੂੰਨੀ, ਪਰ ਗੁਰੂ ਗ੍ਰੰਥ ਸਾਹਿਬ ਵਾਰੀ ਕਸਟੋਡੀਅਨ ਬਣਨ ਨੂੰ ਤਿਆਰ ਨੇ। ਹੁਣ ਆਹ ਜਿਹੜਾ ਕਾਪੀ ਹੈ ਜਾਗਤ ਜੋਤ ਐਕਟ ਦੀ, ਇਹ ਮੇਰੀ ਬਣਾਈ ਨਹੀਂ, ਇਹਨਾਂ ਦੀ ਹੈ ਜਿਹੜੇ ਰੌਲਾ ਪਾ ਰਿਹਾ, ਜਿਹੜੇ ਕਹਿੰਦੇ ਸਾਨੂੰ ਪਰਵਾਹ ਨਹੀਂ। ਤੇ ਜਿਹੜੇ ਇਹ ਕਹਿ ਰਹੇ ਨੇ ਕਿ ਹੁਣ ਅਸੀਂ ਸਰਕਾਰ ਨੂੰ ਪੁੱਛ ਕੇ ਚੱਲਾਂਗੇ ਕਿ ਬਾਦਲ ਸਰਕਾਰ ਸਰਕਾਰ ਨਹੀਂ ਸੀ, ਕਿ ਬਾਦਲ ਸਰਕਾਰ ਪੰਥ ਸੀ, ਤੁਸੀਂ ਸਰਕਾਰ ਨੂੰ ਪੰਥ ਕਿਵੇਂ ਕਹਿਤਾ? ਇਹ ਪੰਥ ਨੇ ਪਾਸ ਕੀਤਾ, ਸਰਕਾਰ ਨੇ ਪਾਸ ਕੀਤਾ ਹੈ, ਪੰਥ ਨੇ ਨਹੀਂ। ਤੇ ਸਰਕਾਰ ਨੇ ਕਿਉਂ ਪਾਸ ਕੀਤਾ? ਕਿਉਂਕਿ ਸਰਕਾਰ ਦੀ ਜ਼ਿੰਮੇਵਾਰੀ ਸੀ ਸਮਾਜਿਕ, ਧਾਰਮਿਕ, ਰਾਜਨੀਤਿਕ, ਆਰਥਿਕ ਭਾਵਨਾਵਾਂ ਦਾ ਖਿਆਲ ਰੱਖਣਾ। ਕਿਹਦੀ ਜ਼ਿੰਮੇਵਾਰੀ ਹੈ? ਸਰਕਾਰ ਦੀ। ਤੇ ਸਰਕਾਰ ਨੇ ਜਦੋਂ ਇਹ ਮਹਿਸੂਸ ਕੀਤਾ, ਚਾਹੇ ਉਹ ਬਾਦਲ ਹੈ ਤੇ ਚਾਹੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣੀ ਨੇ, ਉੱਥੇ ਇਹ ਗੱਲ ਲਿਖੀ ਗਈ ਹੈ ਕਾਨੂੰਨ ਦੇ ਵਿੱਚ, ਇਹ ਮਹਿਸੂਸ ਕੀਤਾ ਗਿਆ ਹੈ ਕਿ ਨਿੱਜੀ ਵਿਅਕਤੀਆਂ ਦੁਆਰਾ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੀ ਛਪਾਈ, ਪ੍ਰਕਾਸ਼ਨ, ਭੰਡਾਰਨ, ਵੰਡ ਅਤੇ ਸਪਲਾਈ ਦੇ ਸਮੇਂ ਬੇਅਦਬੀ ਦੀਆਂ ਘਟਨਾਵਾਂ ਕਈ ਗੁਣਾ ਵੱਧ ਗਈਆਂ ਹਨ, ਅਤੇ ਜਦੋਂ ਕਿ ਇਹਨਾਂ ਹਾਲਾਤਾਂ ਵਿੱਚ ਇਹ ਜ਼ਰੂਰੀ ਸਮਝਿਆ ਜਾਂਦਾ ਹੈ ਕਿ ਛਪਾਈ, ਪ੍ਰਕਾਸ਼ਨ, ਭੰਡਾਰਨ, ਵੰਡ ਜਾਂ ਸਪਲਾਈ ਨੂੰ ਰੋਕਣ ਲਈ ਇਹ ਕਾਨੂੰਨ ਬਣਾਇਆ ਜਾਵੇ। ਇਹ ਗੱਲਾਂ ਇੱਥੇ ਲਿਖੀਆਂ ਹੋਈਆਂ। ਤੇ ਇਹ ਹੁਣ ਬਾਦਲ ਸਰਕਾਰ ਦਾ ਕਾਨੂੰਨ ਹੈ। ਗੁਰਗੱਜ ਸਾਹਿਬ ਕਹਿਣਗੇ ਪੰਥ ਨੇ ਬਣਾਇਆ, ਪਰ ਸਰਕਾਰ ਨੇ ਬਣਾਇਆ। ਇਸੇ ਹੀ ਕਾਨੂੰਨ 'ਚ ਵਾਅਦਾ ਕੀਤਾ ਕਿੰਨਾ ਖਿਲਾਫ, ਦੋਸ਼ੀਆਂ ਖਿਲਾਫ। ਗੁਰੂ ਗ੍ਰੰਥ ਸਾਹਿਬ 'ਤੇ ਕਾਨੂੰਨ ਨਹੀਂ ਆਏ ਜਿਹੜਾ ਭੁਲੇਖਾ ਪਾਇਆ ਜਾ ਰਿਹਾ। ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਇੱਕ ਪ੍ਰਸ਼ਾਸਨਿਕ ਪ੍ਰਬੰਧ ਹੈ।

0: ਤੇ ਤੋਂ ਸਿਆਣੇ ਨਿਕਲੇ। ਉਹਨਾਂ ਨੇ ਪਵਿੱਤਰ ਕੁਰਾਨ ਲਈ ਇੱਕ ਮੁਸਲਮਾਨ ਨੇ ਆਪਣੀ ਜ਼ਿੰਮੇਵਾਰੀ ਸਮਝੀ ਵੀ ਪਵਿੱਤਰ ਕੁਰਾਨ 'ਤੇ ਹਮਲਾ ਹੋਇਆ, ਉਹਨਾਂ ਰੋਕਣ ਲਈ ਕਾਨੂੰਨ ਬਣਾਇਆ। ਜਦੋਂ ਉਹਨਾਂ ਨੂੰ ਲੱਗਿਆ ਕਿ ਇਹਦੇ 'ਚ ਢਲਿਆਈ ਹੈ, ਸਖ਼ਤ ਬਣਾਓ, ਉਹਨਾਂ ਬਣਾਇਆ। ਤੁਸੀਂ ਉਹਨਾਂ ਨਾਲ ਕੰਪੈਰੀਜ਼ਨ ਕਿਉਂ ਕਰ ਰਹੇ ਹੋ? ਇੱਥੇ ਗੱਲ ਜਾਗਤ ਜੋਤ ਦੀ ਹੋ ਰਹੀ ਹੈ ਤੇ ਤੁਸੀਂ ਬੀਬਾ ਜੀ ਇੱਧਰ ਨੂੰ ਇਹਨੂੰ ਗੱਲ ਘੁਮਾ ਰਹੇ ਹੋ ਆਪਣੇ ਵੱਡਿਆਂ ਦੀ ਤਰ੍ਹਾਂ, ਜਿਵੇਂ ਉਹ ਕਰ ਗਏ ਉਵੇਂ ਤੁਸੀਂ ਚੱਲੇ ਹੋਏ ਹੋ, ਬੇੜਾ ਗਰਕ ਕਰਨ। ਤੇ ਹੁਣ ਤੁਹਾਨੂੰ ਪੁੱਛੀਏ, ਅਸੀਂ ਕਹਿ ਰਹੇ ਅੰਮ੍ਰਿਤਸਰ ਪਵਿੱਤਰ ਸ਼ਹਿਰ ਹੋਣਾ ਚਾਹੀਦਾ, ਇਹੀ ਬੀਬੀ ਜੀ ਕਹਿ ਰਹੇ ਨੇ ਇੱਥੇ ਝਟਕਾ ਖਾਨਾ ਖੋਲ੍ਹਣਾ ਚਾਹੀਦਾ। ਇਹਨਾਂ ਦਾ ਕੋਈ ਦੀਨ ਧਰਮ ਨਹੀਂ, ਇਹਨਾਂ ਨੇ ਰੋਟੀਆਂ ਸੇਕੀਆਂ ਨੇ, ਆਪ ਸਾਰਾ ਕੁਛ ਕਰੀ ਫਿਰਦੇ ਹੋ, ਤੁਸੀਂ ਰਹਿਤ ਮਰਜ਼ਾਦਾ ਦੂਜਿਆਂ ਨੂੰ ਸਮਝਾਉਂਦੇ। ਇਸ ਲਈ ਆਪਣੇ ਕਾਨੂੰਨ ਆਪਣੇ ਘਰੇ ਰੱਖੋ। ਰਾਜਪਾਲ ਪੰਜਾਬ, ਵਿਧਾਨ ਸਭਾ ਪੰਜਾਬ, ਸਿੱਖ ਸੰਗਤਾਂ, ਵਿਰੋਧੀ ਧਿਰਾਂ ਸਾਰਿਆਂ ਨੇ ਬਹਿ ਕੇ ਉੱਥੇ ਸਹਿਮਤੀ ਦਿੱਤੀ ਹੈ। ਅਤੇ ਬੀਬੀ ਜੀ, ਤੁਹਾਡੇ ਤੋਂ ਪਹਿਲਾਂ ਤੁਹਾਡਾ ਜਿਹਨੂੰ ਤੁਸੀਂ ਜਥੇਦਾਰ ਕਹਿ ਰਹੇ ਹੋ, ਉਹ ਵੀ ਕਹਿ ਆਇਆ ਕਿ ਉੱਥੇ ਕਾਨੂੰਨ ਬਣਾਓ, ਅਤੇ ਜਿਹਨੂੰ ਤੁਸੀਂ ਪ੍ਰਧਾਨ ਕਹਿ ਰਹੇ ਹੋ ਉਹ ਵੀ ਕਹਿ ਰਿਹਾ। ਅਤੇ ਜਾਂ ਇਹ ਦੱਸੋ ਬੀਬੀ ਜੀ, ਜਿੰਨੀਆਂ ਬੇਅਦਬੀਆਂ ਹੋਈਆਂ ਕਿੰਨਿਆਂ ਕਦੇ ਸਿਰ ਵੱਢੇ ਤੁਸੀਂ ਕਾਲ ਤਖ਼ਤ 'ਤੇ ਲਿਆ ਕੇ, ਅਤੇ ਜਿਹੜੀਆਂ ਅਗਾਂਹ ਹੋਣਗੀਆਂ ਕਿੰਨਿਆਂ ਕਦੇ ਵੱਢ ਦਿਓਗੇ, ਕਿੰਨੀ ਕੁ ਸਮਰੱਥਾ ਤੁਹਾਡੇ 'ਚ, ਦੱਸਿਓ ਜਰਾ। ਅਤੇ ਜਦੋਂ ਦੇ ਤੁਸੀਂ ਮੈਂਬਰ ਬਣੇ ਹੋ ਗੈਰ ਕਾਨੂੰਨੀ, ਤੁਹਾਡੀ ਤਾਂ ਚੋਣ ਹੋਈ ਨੂੰ 20 ਸਾਲ ਹੋ ਗਏ, ਤੁਸੀਂ ਤਾਂ ਮੈਂਬਰ ਹੀ ਹੈ ਨਹੀਂ। ਝੂਠ ਬੋਲ ਰਿਹਾ ਮਹਾਰਾਜ ਦੀ ਹਜ਼ੂਰੀ 'ਚ ਵੀ ਮੈਂ ਮੈਂਬਰ ਹਾਂ?
1: ਨਹੀਂ ਹੈਗੇ,
0: ਨਹੀਂ ਹੈਗੇ। ਅਤੇ ਤੁਸੀਂ ਕਹਿ ਰਹੇ ਹੋ ਸਰਕਾਰ ਕੌਣ ਹੁੰਦੀ ਹੈ ਤੁਹਾਡੇ 'ਤੇ ਦਖਲ ਦੇਣ ਵਾਲੀ? ਅਤੇ ਸਰਕਾਰੀ ਦਖਲ ਉਦੋਂ ਕਿੱਥੇ ਜਾਂਦਾ ਹੈ ਜਦੋਂ ਗੁਰਦੁਆਰੇ ਐਕਟ ਦੀ ਕਾਪੀ ਵਿਖਾ ਕੇ ਕਹਿੰਦੇ ਹੋ ਮੈਂ ਮੈਂਬਰ ਹਾਂ? ਉਹ ਤੁਹਾਡੇ ਪਿਓ ਨੇ ਨਹੀਂ ਬਣਾਇਆ, ਸਰਕਾਰ ਨੇ ਬਣਾਇਆ। ਤੁਹਾਡੀ ਆਈਡੀ ਸਰਕਾਰ ਨੇ ਬਣਾਈ ਹੈ, ਤੁਹਾਡਾ ਪਾਸਪੋਰਟ ਸਰਕਾਰ ਨੇ ਬਣਾਇਆ, ਤੁਸੀਂ ਸਿਕਿਉਰਿਟੀ ਸਰਕਾਰ ਤੋਂ ਲਈ ਫਿਰਦੇ ਹੋ।
1: ਵੈਸੇ ਤਾਂ ਸਾਰਾ ਸਿਸਟਮ ਹੀ ਹੋਣਾ, ਜਦੋਂ ਲੋਕ
0: ਸਾਰਾ ਕੁਛ
1: ਗੱਲ ਕਰਦੇ, ਲੋਕ ਸਰਬਰਾ ਸਿਸਟਮ ਜਿਹੜਾ ਜਦੋਂ ਆਇਆ, ਸਰਬਰਾ ਪ੍ਰਣਾਲੀ ਜਿਹੜੀ ਆਈ ਸਾਰੀ, ਇਹ ਉਹਨੇ ਬਹੁਤ ਜ਼ਿਆਦਾ ਕਿਹਾ ਜਾਂਦਾ ਕਿ ਜਿਹੜੇ ਜਥੇਦਾਰ ਨੂੰ ਬਿਲਕੁਲ ਫਰੀ ਮਾਇੰਡ ਹੋਣਾ ਚਾਹੀਦਾ ਸੀ, ਉਹਨੂੰ ਬੰਨ ਤਾ। ਜੇ ਆਪਾਂ ਦੇਖਿਆ ਜਾਵੇ ਤਾਂ ਸਾਰਾ ਕੁਛ SGPC ਅੰਡਰ ਤੇ ਗ੍ਰਹਿ ਮੰਤਰੀ ਦੇ ਅੰਦਰ ਹੀ ਹੋ ਗਿਆ ਨਾ ਸਾਰਾ ਕੁਛ। ਜੇ ਤੁਸੀਂ ਜਮਾ ਬਿਲਕੁਲ ਜੜ ਤੱਕ ਹੀ ਜਾਣਾ,
0: ਤੁਸੀਂ ਇਸ ਗੱਲ ਨੂੰ ਕਰਦੇ ਹੋ ਕਿ ਸਾਰਾ ਕੁਝ ਪ੍ਰਣਾਲੀ ਲਿਆ ਕੇ ਗ੍ਰਹਿ ਮੰਤਰੀ, ਮੁੱਖ ਮੰਤਰੀ, ਗ੍ਰਹਿ ਮੰਤਰੀ, ਪ੍ਰਧਾਨ ਮੰਤਰੀ, ਰਾਸ਼ਟਰਪਤੀ,
1: SGPC ਐਕਟ ਵੈਸੇ ਤਾਂ ਉੱਥੇ ਹੀ ਚੱਲਦਾ,
0: ਅਧੀਨ ਲਿਆ ਕੇ ਬੰਨਤਾ। ਉੱਥੇ ਆ ਕੇ ਇਹ ਬੜੇ ਫਕਰ ਨਾ ਕਹਿੰਦੇ ਸਿੱਖਾਂ ਦੀ ਮਿੰਨੀ ਪਾਰਲੀਮੈਂਟ, ਫਿਰ ਕਹੋ ਸਰਕਾਰੀ ਪਾਰਲੀਮੈਂਟ ਸਿੱਖਾਂ ਦੀ ਕਿਵੇਂ ਹੋ ਗਈ? ਫਿਰ ਇਹ ਕਿਵੇਂ ਕਹਿੰਦੇ ਆਜ਼ਾਦ ਨੁਮਾ ਹਸਤੀ? ਇਹ ਕਹੋ ਸਰਕਾਰੀ ਹਸਤੀ, DC ਦੀ ਲੱਤ ਥੱਲਿਓਂ ਦੀ ਲੰਘਣ ਵਾਲੀ ਗੁਲਾਮ ਹਸਤੀ।
1: ਇੱਕ ਭਾਈ ਸਾਹਿਬ, ਜਿਹੜਾ ਬਿੱਲ ਨੂੰ ਲੈ ਕੇ 2-3 ਗੱਲਾਂ ਜਿਹੜੀਆਂ ਚੱਲ ਰਹੀਆਂ ਨੇ, ਇਹ ਕੋਈ ਆਮ ਲੋਕ ਮੈਂ ਇਸ ਕਰਕੇ ਕਿਹਾ ਕਿਉਂਕਿ ਬਹੁਤੇ ਲੋਕ ਚਰਚਾ ਕਰ ਰਹੇ ਨੇ ਇਸ ਬਿੱਲ ਨੂੰ ਲੈ ਕੇ। ਆਪਾਂ ਉਹਨਾਂ ਲੋਕਾਂ ਦੇ ਸਵਾਲ ਮੈਂ ਤੁਹਾਡੇ ਨਾਲ ਡਿਸਕਸ ਕਰ ਰਿਹਾ ਹਾਂ ਕਿ ਇੱਕ ਸਭ ਤੋਂ ਪਹਿਲਾਂ ਤਾਂ ਇਹ ਵੀ ਗੱਲ ਇੱਕ ਸਾਹਮਣੇ ਆਈ, ਲੋਕ ਕਹਿੰਦੇ ਕਿ ਦੇਖੋ ਜਦੋਂ ਕੋਈ ਕੇਸ ਪੈਜੂ, ਹਰੇਕ ਚੀਜ਼ ਦੀ ਇੱਕ ਕੇਸ ਪ੍ਰੋਪਰਟੀ ਹੁੰਦੀ ਹੈ, ਗੱਡੀਆਂ ਖੜੀਆਂ ਹੁੰਦੀਆਂ ਨੇ, ਕਬਾੜਾ ਹੋ ਜਾਂਦੀਆਂ ਨੇ ਥਾਣੇ ਦੇ ਬਾਹਰ ਖੜੀਆਂ, ਉਹ ਕੇਸ ਪ੍ਰੋਪਰਟੀ ਹੁੰਦੀ ਹੈ। ਕਹਿੰਦੇ ਕੱਲ੍ਹ ਨੂੰ ਫਿਰ ਤੁਸੀਂ ਗੁਰੂ ਗ੍ਰੰਥ ਸਾਹਿਬ ਜਿਹੜੇ ਅੰਗ ਹੋਣਗੇ ਉਹਨਾਂ ਨੂੰ ਜਦੋਂ ਤੁਸੀਂ ਉੱਥੇ ਕੇਸ ਪ੍ਰੋਪਰਟੀ ਵੀ ਥਾਣਿਆਂ ਦੇ ਵਿੱਚ, ਕਹਿੰਦੇ ਉਹ ਵੀ ਤਾਂ ਰੁਲੀ ਜਾਊਗਾ ਉੱਥੇ, ਉਹ ਵੀ ਤਾਂ ਇੱਕ ਬੇਅਦਬੀ ਹੋਊਗਾ ਆਪਦੇ ਆਪ 'ਚ।
0: ਇਹ ਇਹਨਾਂ ਭੱਦਰ ਪੁਰਸ਼ਾਂ ਦੀ ਸੋਚ ਹੈ, ਕਾਨੂੰਨ ਦੀ ਨਹੀਂ। ਕਾਨੂੰਨ ਦੀ ਹੁਣ ਆਪਾਂ ਤਿਆਰੀ ਕਰਕੇ ਨਹੀਂ ਬੈਠੇ
1: ਜੀ, ਜੀ
0: ਉਤਰੇ ਬਹਿ ਗਏ ਆ ਕੇ। ਜੇ ਤੁਸੀਂ ਮੈਨੂੰ ਦੱਸਦੇ ਵੀ ਆਹ ਸਵਾਲ ਵੀ ਮੈਂ ਤੁਹਾਨੂੰ ਕਰ ਸਕਦਾ ਤਾਂ ਮੈਂ ਉਹਦੀ ਕਾਪੀ ਵੀ ਲੈ ਆਉਂਦਾ। 2012 ਦੇ ਵਿੱਚ ਈਸ਼ਰ ਸਿੰਘ ਅਤੇ ਜਵਾਹਰ ਸਿੰਘ ਐਂਡ ਕੰਪਨੀ ਨੇ 45 ਬੋਰੇ ਪੋਥੀਆਂ ਦੇ ਰੱਦੀ ਵਾਲਿਆਂ ਨੂੰ ਵੇਚਤੇ, ਗੁਰਬਾਣੀ ਦੀਆਂ ਪੋਥੀਆਂ। ਫੜੀਆਂ ਕਿੰਨੇ? ਭਾਈ ਬਲਦੇਵ ਸਿੰਘ ਸਿਰਸਾ ਨੇ। ਜਦੋਂ ਫੜ ਲਈਆਂ, ਸ਼੍ਰੋਮਣੀ ਕਮੇਟੀ ਵਾਲਿਆਂ ਨੇ ਉਹਨਾਂ ਦੋਸ਼ੀਆਂ ਨੂੰ ਬਚਾਉਣ ਲਈ ਆਪਣੀ ਬੱਸ ਭੇਜਤੀ ਵੀ ਬੱਸ 'ਚ ਰੱਖੋ ਪੋਥੀਆਂ ਅਤੇ ਗੋਇੰਦਵਾਲ ਸਾਹਿਬ ਲੈ ਜਾਓ, ਨਿਕਲੋ ਫਟਾਫਟ ਉਹ ਬੰਦੇ ਦੋਸ਼ੀ ਬਚਾਉਣ ਲਈ। ਬਲਦੇਵ ਸਿੰਘ ਸਿਰਸਾ ਬੱਸ ਦੇ ਅੱਗੇ ਲੰਮੇ ਪੈ ਗਏ, ਉੱਤੋਂ ਦੀ ਲੰਘ ਕੇ ਲੈ ਜਾਓ। ਗਿਆਨੀ ਗੁਰਬਚਨ ਸਿੰਘ ਜਥੇਦਾਰ ਉੱਥੇ ਪਹੁੰਚਦਾ ਹੈ, ਤਰਲੇ ਕਰਦਾ ਹੈ, ਸਿਰਸਾ ਜੀ ਛੱਡ ਦਿਓ, ਕਹਿੰਦਾ ਨਾ ਪਰਚਾ ਦਰਜ ਕਰੋ। ਪਰਚਾ ਹੋਇਆ ਜੀ। ਪਰਚਾ ਹੋਣ ਤੋਂ ਬਾਅਦ ਜਿਹੜਾ ਉੱਥੇ ਮੌਕੇ ਦਾ ਕੋਈ ਜੱਜ ਸੀ, ਕੋਈ IAS ਦਾ ਹੋਰ ਕਿਸੇ ਦੀ ਜਾਂ ਡਿਊਟੀ ਲੱਗੀ ਜਿਵੇਂ ਵੀ,

0: ਉਹਨੇ ਆਖਿਆ ਕਿ ਇਹ ਸਤਿਗੁਰਾਂ ਦੀ ਬਾਣੀ ਦੀਆਂ ਪੋਥੀਆਂ ਨੇ, ਇਹ ਕੋਈ ਆਮ ਸਮਾਨ ਨਹੀਂ, ਤੇ ਜਾਗਤ ਜੋਤ ਲਿਵਿੰਗ ਗੁਰੂ ਨਾਲ ਸੰਬੰਧਿਤ ਹੈ। ਅੱਠ ਚ ਇਹ ਕਾਨੂੰਨ ਬਣ ਚੁੱਕਾ, ਕਾਨੂੰਨ ਜਾਗਤ ਜੋਤ ਮੰਨ ਚੁੱਕਾ ਹੈ। ਹੁਣ ਉਹਨਾਂ ਨੇ ਕੀ ਕੀਤਾ ਕਿ ਉਹ ਜਿਹੜੀ ਬੱਸ 'ਚ ਪੋਥੀਆਂ ਸ਼ੁਭਾਏਮਾਨ ਕੀਤੀਆਂ, ਉਵੇਂ ਹੀ ਬੱਸ ਭਰੀ ਭਰਾਈ, ਕਹਿੰਦੇ ਕਿ ਗੋਇੰਦਵਾਲ ਸਾਹਿਬ ਲਿਜਾਈ ਗਈ, ਥਾਣੇ ਨਹੀਂ ਗੋਇੰਦਵਾਲ ਸਾਹਿਬ, ਉੱਥੇ ਖੜ ਕੇ ਸ਼ੁਭਾਏਮਾਨ ਕੀਤੀਆਂ ਗਈਆਂ। ਉਹਦੀ ਸਾਰੀ ਦੀ ਸਾਰੀ ਰਿਪੋਰਟ ਇੱਕ ਜੱਜ ਸਾਹਿਬ ਕੋਲੇ ਹੈ, ਪ੍ਰਸ਼ਾਸਨ ਕੋਲੇ ਹੈ, ਤੇ ਇੱਕ SGPC ਕੋਲੇ ਹੈ।
1: ਬਹੁਤ ਸਾਰੇ ਪੜਤਾਲੀਆ ਕਮਿਸ਼ਨ
0: ਬਣੇ। ਉਦੋਂ ਬਾਅਦ ਜਦੋਂ ਉਹਦੇ ਤੇ ਜੱਜ ਬੈਠਦੇ ਨੇ, ਤੇ ਜੱਜ ਨੇ ਹੁਣ ਉਹ ਵੇਖਣਾ ਹੈ ਸਾਰਾ ਕੁਛ, ਕਿੰਨਾ ਸਾਡੇ ਕੋਲ ਦਸਤਾਵੇਜ਼ ਇਕੱਠਾ ਹੋਇਆ, ਕੀ ਹੋਇਆ, ਤੇ ਜੱਜ ਸਾਹਿਬ ਉੱਥੇ ਆਪ ਜਾਂਦੇ ਆ, ਜਾ ਕੇ ਵੇਖਦੇ ਆ, ਕਹਿੰਦੇ ਪੋਥੀ ਪਰਮੇਸ਼ਰ ਕਾ ਥਾਨ, ਇਹ ਮੇਰੇ ਟੇਬਲ ਤੇ ਲਿਆ ਕੇ ਨਹੀਂ ਰੱਖਣੀ, ਮੈਂ ਉੱਥੇ ਜਾ ਕੇ ਦੇਖਾਂਗਾ। ਤੇ ਇਹਨਾਂ ਮਹਾਂਪੁਰਸ਼ਾਂ ਨੂੰ ਪਤਾ ਹੋਣਾ ਚਾਹੀਦਾ ਕਿ ਜਿੱਥੋਂ ਤੁਸੀਂ ਖਤਮ ਹੁੰਦੇ ਹੋ, ਜੱਜ ਉੱਥੋਂ ਸ਼ੁਰੂ ਹੁੰਦਾ ਹੈ।
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ, ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060, ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ, ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
3: ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
2: ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ। ਯਾਦ ਰੱਖੋ, ਸੋਨਿਕ ਇੰਸ਼ੋਰੈਂਸ, 587-832-1208।
4: ਤੁਹਾਡੇ ਘਰ ਦੇ ਫਰਨੀਚਰ ਦੀਆਂ ਸਭ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਬ੍ਰਿਕ ਕਲੀਅਰੈਂਸ ਸੈਂਟਰ, ਮੈਟਰਸ, ਸੋਫਾ ਸੈੱਟ, ਅਪਲਾਈਂਸਿਸ, ਇਲੈਕਟ੍ਰੋਨਿਕਸ ਤੇ ਹੋਮ ਡੈਕੋਰ ਦੀਆਂ ਜਾਨਦਾਰ ਵੈਰਾਈਟੀਆਂ ਤੇ ਸ਼ਾਨਦਾਰ ਡੀਲਾਂ। ਜੇਕਰ ਤੁਸੀਂ ਵੀ ਆਪਣੇ ਸੋਹਣੇ ਘਰ ਨੂੰ 4 ਚੰਨ ਲਗਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕੈਲਗਰੀ ਸੰਗਰਿਜ ਵਿੱਚ ਪੈਂਦੇ ਬ੍ਰਿਕ ਕਲੀਅਰੈਂਸ ਸੈਂਟਰ ਤੇ ਪਹੁੰਚੋ। ਇਹਨਾਂ ਦੀਆਂ ਡਿਟੇਲਸ ਹਰ ਹਫਤੇ ਸਾਂਝਾ ਟਾਈਮਜ਼ ਅਖਬਾਰ ਦੇ ਵਿੱਚ ਛਪਦੀਆਂ ਨੇ। ਪਤਾ ਹੈ 3451 ਸਨਰਿਜ ਵੇ, ਨਾਰਥ ਈਸਟ ਕੈਲਗਰੀ। ਫੋਨ ਨੰਬਰ 403-726-6200, 403-726-6200।
2: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
5: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
2: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
5: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ, ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ, ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ, 403-607-4208, ਅਕਾਲ ਫੋਰਨ ਐਕਸਚੇਂਜ।
6: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਕਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
7: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ 2 ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
6: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਿਟੀ ਨਾਲ ਕੰਮ ਕਰਦੇ

0: जग्गी ढिल्लों नाल एक बार जरूर गल बात करो। जग्गी ढिल्लों दा फोन नंबर है 403-616-2445 403-616-2445।
1: ओहो, आज फेर नी लोड मिलिया।
2: की होया?
1: बस पूछ ना, इंश्योरेंस कंफर्मेशन नी आई टाइम ते, ते हुन फेर एक दिन वेट करनी पैनी है, ते बच्चियां नू फेर नी मिल होना दो दिन।
2: ओहो, रह गए ना फेर पिछे। मैं सुनिया है सोनिक इंश्योरेंस दे मानस पहुजा अते रमन वड़ैच ते उना दी टीम इंश्योरेंस कंफर्मेशन बहुत जल्दी प्रोवाइड करवा दिंदी है, ते ओ ता पोर्टल भी सेट कर दिंदे ने ताकि तुसी आप ही कंफर्मेशन दे सको, बशर्ते तुहाडी इंश्योरेंस एक्टिव है। तुसी आज ही उना नू फोन करो ते जल्दी जल्दी गल करके कोई हल लब्बो ताकि अगली बारी तुसी कार टाइम ते आ सको ते बच्चा नाल टाइम भी स्पेंड कर सको। फोन नंबर है मानस पहुजा 5878321208 या रमन वड़ैच 7807530001। सोनिक इंश्योरेंस।
3: हेलो गोपी, शुक्र है तू फोन चुक लिया। जिद्दण दा नवा कर लिया, सज्जन मित्र फोन चुकणो भी गए।
4: ओ सारे डरदे नहीं चकदे, उहनां नूं लगदा तू मूविंग ली कहूंगा, कौन इन्ने भारे समान नूं हथ पावे।
3: ओ नहीं भरावा, मैं इंज नहीं करदा। आपां ते हर वार स्टार मूविंग वालियां नूं इक फोन करीदा, ओ बहुत वधिया तरीके नाल सारे घर दा समान सही सलामत बिना किसी झंझट दे मूव कर जांदे आ।
5: अपने घर जां ऑफिस दा समान मूव कराउणा होवे तां स्टार मूविंग दे मलकीत सिंह जी नूं अज ही कॉल करो 4038701790 403-870-1790 स्टार मूवी।
6: ਕੁਲਤਾਰ ਸਿੰਘ ਸੰਧਵਾ ਹੋਣਾ ਨੂੰ ਤਲਬ ਕਰ ਲਿਆ ਗਿਆ ਜੱਦਾਰ ਦੇ ਵੱਲੋਂ।
7: ਤਲਬ ਤਾਂ ਗੜਗੱਜ ਸਾਹਿਬ ਨੂੰ ਕਰਨਾ ਚਾਹੀਦਾ।
6: ਉਹ ਤਾਂ ਜੱਦਾਰ ਨੇ
7: ਝੂਠ ਬੋਲਦਾ, ਮੁਕਰਦਾ, ਇੱਕ ਧਿਰ ਦੇ ਇਸ਼ਾਰੇ ਤੇ ਕੰਮ ਕਰਦਾ ਹੈ ਤੇ ਜਿਹੜੇ ਗੈਰ ਪੰਥਕ ਨੇ ਉਹਨਾਂ ਨੂੰ ਪੰਥਕ ਦੱਸਦਾ ਹੈ। ਇਹਨੂੰ ਪੁੱਛਣਾ ਬਣਦਾ ਵੀ ਤੇਰਾ ਕਿਹੜਾ ਪੰਥ ਹੈ, ਦੱਸੀ ਜਰਾ। ਤਲਬ ਗੜਗੱਜ ਸਾਹਿਬ ਨੂੰ ਕਰਨਾ ਚਾਹੀਦਾ, ਅਸਤੀਫਾ ਵੀ ਗੜਗੱਜ ਸਾਹਿਬ ਤੋਂ ਮੰਗਣਾ ਚਾਹੀਦਾ। ਸੰਧਵਾ ਸਾਹਿਬ ਨੂੰ ਤੇ ਸਰੋਪਾ ਦੇਣਾ ਬਣਦਾ ਸੀਗਾ ਵੀ ਤੁਸੀਂ ਲੱਤ ਲਾ ਕੇ ਸਤਿਗੁਰ ਦੇ ਸਤਿਕਾਰ ਲਈ ਕਾਨੂੰਨ ਪਾਸ ਕਰਵਾ ਤਾ, ਉੱਥੇ ਤੇ ਬਣਦੀ ਸੀ ਗੱਲ। ਪਰ ਚਲੋ, ਸੰਧਵਾ ਜੀ ਹੁਣ ਅਕਾਲ ਤਖਤ ਸਾਹਿਬ ਨੂੰ ਨਤਮਸਤਕ ਹੁੰਦੇ ਹੋਏ ਉਹਨਾਂ ਕਹਿਤਾ ਕਿ ਮੈਂ ਸ੍ਰੀ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋਊਂਗਾ। ਹੋਣਗੇ, ਪਰ ਹੋਣਾ ਉੱਥੇ ਕੀ ਹੈ? ਚੰਗਾ ਹੁੰਦਾ ਜੇ ਗੜਗੱਜ ਸਾਹਿਬ 'ਚ ਜ਼ੁਰਤ ਹੁੰਦੀ ਅਤੇ ਸਭ ਤੋਂ ਪਹਿਲਾਂ ਜਿਹੜੇ 6-7 ਦੋਸ਼ ਅਕਾਲ ਤਖਤ ਸਾਹਿਬ 'ਤੇ ਖਲੋ ਕੇ ਬਾਦਲ ਨੇ ਮੰਨੇ, ਬਾਹਰ ਆ ਕੇ ਮੁਕਰਿਆ, ਪਹਿਲਾਂ ਤੁਹਾਨੂੰ ਬੁਲਾਉਂਦਾ। ਦੂਜੇ ਨੰਬਰ 'ਤੇ ਧਾਮੀ ਸਾਹਿਬ ਨੂੰ ਬੁਲਾਉਂਦਾ ਵੀ ਧਾਮੀ ਜੀ ਤੁਸੀਂ ਵੀ ਆ ਜਾਓ, ਇੱਥੇ ਕਾਨੂੰਨ ਸਿੱਖਾਂ ਦੇ ਖਿਲਾਫ ਬਣਾ ਤਾ ਅਤੇ ਤੁਸੀਂ ਜਾ ਕੇ ਉਹਦੀ ਹਮਾਇਤ ਕਰੀ ਜਾਂਦੇ ਹੋ। ਮੈਂ ਹੁਣ ਤੁਹਾਨੂੰ ਇੱਥੇ ਕਾਪੀ ਵਿਖਾਈ ਵੀ ਸੀਗੀ ਜਿਹੜਾ ਉਹ ਬਿਆਨ ਧਾਮੀ ਸਾਹਿਬ ਦਾ ਲੱਗਿਆ ਹੋਇਆ ਹੈ ਨਾ, ਵੀ ਉਹ ਧਾਮੀ ਸਾਹਿਬ ਨੂੰ ਬੁਲਾਉਂਦਾ ਆ ਜਾ ਵੀ ਤੂੰ ਕਿਵੇਂ ਸਵਾਗਤ ਕਰਤਾ, ਅਤੇ ਨਾਲੇ ਆਪ ਜਵਾਬ ਦਿੰਦਾ ਕਿ ਇਹੀ ਕਾਨੂੰਨ ਤਾਂ ਮੈਂ ਉੱਥੇ ਕਹਿ ਕੇ ਆਇਆ ਸੰਧਵਾ ਸਾਹਿਬ ਨੂੰ ਬਣਾਉਣ ਲਈ, ਅੱਜ ਬਣ ਗਿਆ ਤੇ ਕਿਉਂ ਬੁਲਾ ਰਿਹਾ। ਅਤੇ ਹੁਣ ਜਦੋਂ ਮੁੱਖ ਮੰਤਰੀ ਪੰਜਾਬ ਨੂੰ ਬੁਲਾਉਣਾ ਸੀ ਅਤੇ ਗੜਗੱਜ ਸਾਹਿਬ ਨੇ ਬੜਾ ਢੰਡੋਰਾ ਪਿੱਟਿਆ, ਹੜਦੰਗ ਮਚਾਇਆ ਹੋਇਆ ਸੀ, ਮੁੱਖ ਮੰਤਰੀ ਪੰਜਾਬ ਤਲਬ ਹੋਣ ਪੇਸ਼ ਹੋਣ ਕਾਲ ਤਖਤ ਸਾਹਿਬ 'ਤੇ, ਉਹ ਕਿਹੜਾ ਘੱਟ ਸੀ? ਉਹ ਕਾਲੇ 2 ਬੈਗ ਲੈ ਗਿਆ ਉੱਥੇ, ਕਹਿੰਦਾ ਚੱਕੋ।
6: ਕੀ ਸੀ ਕਾਲੇ ਬੈਗਾਂ?
7: ਗੜਗੱਜ ਦੱਸਣ, ਬਸ਼ਰਮੀ ਦੀ ਵੀ ਹੱਦ ਹੁੰਦੀ ਹੈ। 15 ਜਨਵਰੀ 2026 ਨੂੰ ਪੇਸ਼ ਹੁੰਦੇ ਆ, 2 ਕਾਲੇ ਬੈਗ ਦਿੱਤੇ ਜਾਂਦੇ ਨੇ। ਅੱਜ ਤੱਕ ਗੜਗੱਜ ਕਾਲੇ ਬੈਗਾਂ ਨੂੰ ਲੈ ਕੇ ਬਰਫ਼ 'ਚ ਲੱਗਾ ਹੋਇਆ, ਕੁਛ ਕਿਆ ਤੱਕ ਨਹੀਂ। ਉਹ 'ਚ ਕੀ ਹੈ
6: ਤੁਹਾਨੂੰ ਪਤਾ ਕੀ ਹੈ? ਸਾਨੂੰ ਦੱਸ ਦਿਓ, ਤੁਸੀਂ ਦੱਸ ਦਿਓ।
7: ਇਹ ਦੱਸਣ, ਮੈਂ ਤਾਂ ਦੱਸੂਗਾ ਸਮਾਂ ਆਉਣ 'ਤੇ, ਕੱਲੀ ਕੱਲੀ
6: ਅੱਜ ਦੱਸ ਦਿਓ, ਥੋੜ੍ਹਾ ਜਿਹਾ ਦੱਸ ਦਿਓ। ਚਲੋ
7: ਨਹੀਂ, ਅੱਜ ਨਹੀਂ, ਫਿਰ ਦੱਸ ਲਵਾਂਗੇ, ਬੜਾ ਕੁਛ ਆ ਉਹਨਾਂ 'ਚ, ਲੰਮੀ ਲਿਸਟ ਆ। ਉਹ ਦੱਸਣ ਤੇ ਜੇ 15 ਦਸੰਬਰ ਤੋਂ ਪਹਿਲਾਂ ਹੜਦੰਗ ਮਚਾਉਣ ਵਾਲਾ ਗੜਗੱਜ ਸਾਹਿਬ 16 ਨੂੰ ਬਰਫ਼ 'ਚ ਲੱਗ ਜਾਂਦਾ, ਕੁਛ ਕਿਹਾ ਹੀ ਨਹੀਂ ਵੀ ਮੁੱਖ ਮੰਤਰੀ ਦੀ ਅਗਲੀ ਪੇਸ਼ੀ ਕਦੋਂ ਆ, ਦੋਸ਼ ਕੀ ਸਾਬਤ ਹੋਏ, ਸਜ਼ਾ ਕੀ ਹੋਈ, ਬਰੀ ਹੋਇਆ ਜਾਂ ਸਜ਼ਾ ਹੋਈ, ਕੁਛ ਤਾਂ ਦੱਸੋ। ਚੁੱਪ ਨੇ ਉੱਥੇ, ਇਹੋ ਜਿਹਾ ਡਰਾਮਾ ਇੱਥੇ ਹੋਣਾ ਵੀ ਸੰਧਵਾ ਸਾਹਿਬ ਨੂੰ ਬੁਲਾ ਲਓ,

0: ਤੇ ਸੰਧਵਾ ਸਾਹਿਬ 8 ਨੂੰ ਪੇਸ਼ ਹੋਣਗੇ ਤੇ 9 ਨੂੰ ਗੁਰਗੱਜ ਸਾਹਿਬ ਫਿਰ ਕੈਂਡੀ ਚ ਹੋਣਗੇ।
1: ਭਾਈ ਸਾਹਿਬ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਇਨ ਬਿਟਵੀਨ ਜਦੋਂ ਸਾਰਾ ਕੁਝ ਚੱਲ ਰਿਹਾ ਸੀ ਜਾਂ ਜਦੋਂ ਆ ਪਿਛਲੇ ਦਿਨ ਇਤਰਾਜ਼ ਜਤਾਇਆ ਜਥੇਦਾਰ ਨੇ, ਤੁਹਾਡੇ ਤੱਕ ਕੋਈ ਸੰਪਰਕ ਹੋਇਆ ਹੋਵੇ SGPC ਪ੍ਰਧਾਨ ਧਾਮੀ ਹੋਣਾ ਦਾ ਜਾਂ ਫਿਰ ਜਥੇਦਾਰ ਹੋਣਾ ਦਾ?
0: ਨਹੀਂ, ਮੇਰੇ ਨਾਲ ਸੰਪਰਕ ਕਰ ਹੀ ਨਹੀਂ ਸਕਦੇ।
1: ਕਿਉਂ?
0: ਮੈਂ ਇਹਨਾਂ ਨੂੰ ਪ੍ਰਧਾਨ ਹੀ ਨਹੀਂ ਮੰਨਦਾ, ਗੈਰ ਕਾਨੂੰਨੀ ਕੇਂਦਰ ਦੇ ਦਖਲ ਨਾਲ ਕਬਜ਼ਾ ਕਰਕੇ ਤਾਨਾ ਸ਼ਾਹੀ ਰਵੱਈਏ 'ਚ ਬੈਠੇ ਨੇ, ਨਾ ਸਿਲੈਕਟਡ ਬੋਡੀ ਨਾ ਇਲੈਕਟਡ ਬੋਡੀ।
1: ਜੇ ਗੱਲ ਤੁਹਾਨੂੰ ਤਲਬ ਕਰ ਲੈਣ
0: ਡਿਕਟੇਟਰ ਕਰਕੇ ਵਿਖਾਉਣ,
1: ਤੁਹਾਨੂੰ ਕਰ ਸਕਦੇ?
0: ਗੁਰੂ ਸਮਰੱਥਾ ਦੇਵੇ ਕਰਨ ਤਾਂ ਸਹੀ। ਫੈਸਲਾ ਤੇ ਗੁਰੂ ਨੇ ਕਰਨਾ,
1: ਪਰ ਇਹ ਦੇਖੋ ਵਿਚਾਰਕ ਮਤਭੇਦ ਜਿਹੜੇ ਹੈਗੇ ਨੇ ਇਹ ਨਹੀਂ ਪੈਣੇ ਚਾਹੀਦੇ, ਕਿਉਂਕਿ ਵਾਰ ਵਾਰ ਅਸੀਂ ਉਹੀ ਚੀਜ਼ਾਂ ਦੇ ਵਿੱਚੋਂ ਨਿਕਲ ਰਹੇ ਹਾਂ ਜਿਹੜੀਆਂ ਚੀਜ਼ਾਂ 10 ਦਿਨ ਪਹਿਲਾਂ ਸੋਰਟ ਆਊਟ ਹੁੰਦੀਆਂ, 11ਵੇਂ ਦਿਨ ਆ ਕੇ ਉਹ ਫਿਰ ਵਿਗੜ ਜਾਂਦੀਆਂ।
0: ਵਿਚਾਰਕ ਮਤਭੇਦ ਹੈ ਨਹੀਂ, ਕੋਈ ਮਤਭੇਦ ਹੈ ਨਹੀਂ, ਕਿਉਂਕਿ ਮਤਭੇਦ ਉਹ ਹੁੰਦੇ ਨੇ ਕਿ ਸ੍ਰੀ ਅਕਾਲ ਤਖਤ ਸਾਹਿਬ ਸਰਵਉੱਚਤਾ ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਹਲੂਵਾਲੀਏ, ਅਕਾਲੀ ਫੂਲਾ ਸਿੰਘ, ਅਤੇ ਉਹ ਜਿਹੜੇ ਸਾਡੇ ਜਥੇਦਾਰ ਸਾਹਿਬਾਨਾਂ ਦਾ ਮਾਨ ਸਨਮਾਨ, ਆਦੇਸ਼ਾਂ ਦੀ ਤਰਜਮਾਨੀ, SGPC ਦੀ ਸੁਤੰਤਰਤਾ, ਗੁਰੂ ਦੀ ਗੋਲਕ ਗਰੀਬ ਦਾ ਮੂੰਹ, ਗੁਰੂ ਦਾ ਅਦਬ ਇਤਿਹਾਸਕ ਵਿਰਾਸਤਾਂ, ਜੋ ਕੁਛ ਵੀ ਪੰਜ ਪਿਆਰੇ ਪੰਜ ਬਾਣੀਆਂ, ਸਾਡਾ ਜਿਹੜਾ ਵਿਚਾਰਕ ਮਸਲਾ ਆ ਉਹ ਹੈ ਸਿੱਖ ਰਹਿਤ ਮਰਿਆਦਾ। ਉੱਥੇ ਸਾਡੀ ਕੋਈ ਲੜਾਈ ਨਹੀਂ, ਕਿਉਂ? ਸਿੱਖ ਉਹੀ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦਾ, 10 ਪਾਤਸ਼ਾਹੀਆਂ 'ਚ ਖੰਡੇ ਦੀ ਪੌਲ 'ਚ ਵਿਸ਼ਵਾਸ ਰੱਖਦਾ। ਉਹ ਤਾਂ ਸਾਡੇ 'ਚ ਕੋਈ ਗੱਲ ਹੀ ਨਹੀਂ ਹੈਗੀ, ਨਾ 6ਵਾਂ ਪੰਜ ਪਿਆਰ ਹੈ, ਨਾ 4ਥਾ ਹੈ, 5 ਨੇ, ਕਕਾਰ ਵੀ 5 ਨੇ, ਬਾਣੀਆਂ ਵੀ 5 ਨੇ, ਕੁਛ ਵੀ ਨਹੀਂ ਵਰਤੇ ਉੱਥੇ ਹੈਗਾ। ਇੱਥੇ ਸਿਰਫ ਤੇ ਸਿਰਫ ਲੜਾਈ ਇਹ ਹੈ, ਇਹ ਜਿਹੜੇ ਲੋਕ ਨੇ ਇਹ ਧੱਕੇ ਦੇ ਨਾਲ ਗੁਰੂ ਘਰ 'ਤੇ ਨਾ ਇਲੈਕਸ਼ਨ ਨਾ ਸਿਲੈਕਸ਼ਨ ਕਬਜ਼ਾ ਕਰਕੇ ਬੈਠੇ ਹੋਏ ਆ, ਔਰ ਉਹਨਾਂ ਅਹੁਦਿਆਂ 'ਤੇ ਬੇਨਿਜਮੀਆਂ ਕਰਕੇ ਕਿੱਧਰੇ ਗੁਰੂ ਕੀ ਗੋਲਕ ਲੁੱਟੀ ਜਾ ਰਹੀ ਹੈ, ਕਿੱਧਰੇ ਗੁਰੂ ਸਾਹਿਬ ਦੇ ਸਰੂਪ ਚੋਰੀ ਹੋ ਰਿਹਾ, ਕਿੱਧਰੇ ਇਤਿਹਾਸ ਦਾ ਭੱਠਾ ਬਿਠਾਇਆ ਜਾ ਰਿਹਾ, ਅਤੇ ਕਿੱਧਰੇ ਗੁਰੂ ਕੀਆਂ ਵਿਰਾਸਤਾਂ ਖਤਮ ਕੀਤੀਆਂ ਜਾ ਰਹੀਆਂ ਨੇ। ਲੜਾਈ ਇਹ ਹੈ।
1: ਤੁਸੀਂ ਇਲਜ਼ਾਮ ਲਗਾ ਰਹੇ ਹੋ SGPC ਨੂੰ, ਕਹਿ ਰਹੇ ਹੋ ਕਿ ਇਹ ਤਾਂ ਬਾਦਲਾਂ ਦੀ ਹੈ, ਬਾਦਲਾਂ ਦੀ ਬੋਲੀ ਬੋਲਦੀ ਹੈ, ਜਥੇਦਾਰ ਬਾਦਲਾਂ ਦੀ ਬੋਲੀ ਬੋਲਦੇ ਨੇ, ਤੁਹਾਨੂੰ ਲੈ ਕੇ ਕਈ ਲੋਕ ਕਹਿੰਦੇ ਨੇ ਕਿ ਤੁਸੀਂ ਆਮ ਆਦਮੀ ਪਾਰਟੀ ਦੀ ਬੋਲੀ ਬੋਲਦੇ ਹੋ।
0: ਨਹੀਂ, ਇਹ ਜਿਹੜੇ ਲੋਕ ਕਹਿ ਰਹੇ ਨੇ ਇਹਨਾਂ ਨੂੰ ਪੁੱਛ ਲਓ, ਜਦੋਂ ਬਾਦਲ ਸਰਕਾਰ ਸੀ ਉਦੋਂ 2016 'ਚ ਸ਼ੁਰੂ ਹੋਏ ਹਨ, ਵੈਸੇ ਤਾਂ 12 ਤੋਂ, ਚਲੋ ਮੈਂ 16 ਤੋਂ ਕਰਦਾ, 22 ਮਾਰਚ ਨੂੰ ਅਨੰਦਪੁਰ ਸਾਹਿਬ ਤੋਂ ਅਸੀਂ ਵੱਡਾ ਇਕੱਠ ਕੀਤਾ ਸੀਗਾ, ਉਦੋਂ ਇਹ ਕਹਿਣ ਲੱਗ ਗਏ ਜੀ ਇਹ ਤਾਂ ਕਾਂਗਰਸ ਹੀ ਨੇ, ਅਤੇ ਜਦੋਂ ਕਾਂਗਰਸ ਸਰਕਾਰ ਆ ਗਈ ਇਹ ਬਾਦਲਾਂ ਦੀ ਬੀ ਟੀਮ ਨੇ, ਮੁੜ ਕੇ ਆਮ ਆਦਮੀ ਪਾਰਟੀ ਆ ਗਈ, ਹੁਣ ਇਹ ਜੀ ਉਹਨਾਂ ਦੇ ਬੰਦੇ ਆ, ਦਿੱਲੀ ਜਾ ਕੇ ਲੜੇ ਇਹ ਬਾਦਲਾਂ ਦੀ ਬੀ ਟੀਮ ਹੈ ਜੀ। ਇਹ ਇਹਨਾਂ ਨੂੰ ਪੁੱਛ ਲਓ ਵੀ ਮਹਾਰਾਜ ਤੁਹਾਡੀ ਸਟੇਟਮੈਂਟ ਕਿਤੇ ਵੀ ਮੇਲ ਨਹੀਂ ਖਾਂਦੀ, ਤੁਹਾਡੇ ਮਾਂ ਪਿਓ ਨੇ ਤੁਹਾਨੂੰ ਸਿਖਾਇਆ ਕੀ, ਕੁਛ ਤਾਂ ਸੋਚੋ, ਤੁਹਾਡੀਆਂ ਪੁਸ਼ਤਾਂ ਅਤੇ ਤੁਹਾਡੇ ਮਾਂ ਬਾਪ ਨੂੰ ਲੋਕ ਕੀ ਕਹਿਣਗੇ।
1: ਅੱਛਾ ਭਾਈ ਸਾਹਿਬ, ਇੱਕ ਹੋਰ ਗੱਲ ਜਿਹੜੀ ਲੋਕ ਚਰਚਾ ਕਰਦੇ ਨੇ, ਲੋਕ ਕਹਿੰਦੇ ਕਿ ਇਹ ਬਿੱਲ ਹੁਣ ਪਾਸ ਹੋ ਗਿਆ, ਕਾਨੂੰਨ ਬਣ ਗਿਆ, ਕਹਿੰਦੇ ਸਖ਼ਤ ਸਜ਼ਾ ਹੋ ਗਈ ਹੈ, ਜਿਹੜਾ ਚਾਹੁੰਦੇ ਸੀ ਲੋਕ ਉਹ ਹੋ ਗਿਆ ਹੈਗਾ, ਪਰ ਕਹਿੰਦੇ ਇਹਦੇ ਨਾਲ ਤਾਂ ਇੰਨਾ ਡਰ ਪੈਦਾ ਹੋ ਜੂਗਾ, ਦਹਿਸ਼ਤ ਵਾਲਾ ਕੰਮ ਕਰਿਆ ਤਾਂ ਕਹਿੰਦੇ ਕਿ ਲੋਕ ਆਪਣੇ ਘਰੇ ਗੁਟਕਾ ਸਾਹਿਬ ਰੱਖਣ ਨੂੰ ਹਟ ਜਾਣਗੇ, ਡਰਨਗੇ। ਕਹਿੰਦੇ
0: ਇਹ ਗੁੰਮਰਾਹ ਕੀਤਾ ਜਾ ਰਿਹਾ, ਡਰਨਗੇ ਉਹ ਲੋਕ, ਕਾਂਬਾ ਉਹਨਾਂ ਨੂੰ ਛਿੜਿਆ ਹੋਇਆ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਮੋਹਰਾ ਬਣਾ ਕੇ ਗੋਲਕ ਇਕੱਠੀ ਕਰਦੇ ਆ, ਜ਼ਮੀਨਾਂ 'ਤੇ ਕਬਜ਼ੇ ਕਰਦੇ ਆ, ਅਤੇ ਅਟੈਚੀਆਂ 'ਚ ਪਾ ਕੇ ਵਿਦੇਸ਼ਾਂ 'ਚ ਲਿਜਾ ਕੇ ਗੁਰਦੁਆਰੇ ਬਣਾ ਕੇ ਅਤੇ ਠੇਕੇ 'ਤੇ ਚੜ੍ਹਾ ਕੇ ਅਤੇ $35,000 ਮਹੀਨੇ ਦਾ ਠੇਕਾ ਲੈਂਦੇ ਆ, ਉਹਨਾਂ ਨੂੰ ਕਾਂਬਾ ਛਿੜਿਆ ਹੋਇਆ। ਜਿਹੜੇ ਲੋਕ ਆਪਣੀਆਂ ਵੋਟਾਂ 'ਤੇ ਨੋਟਾਂ ਦੀ ਖਾਤਰ ਮਾਨਸਿਕ ਰੋਗੀ ਬਣਾ ਕੇ ਬੇਅਦਬੀ ਕਰਾਉਂਦੇ ਨੇ ਅਤੇ ਮਾਨਸਿਕ ਰੋਗੀ ਬਣਾ ਕੇ ਉਹਨੂੰ ਛਿੜਾ ਕੇ ਲਿਆਉਂਦੇ ਨੇ, ਉਹਨਾਂ ਲੋਕਾਂ ਨੂੰ ਕਾਂਬਾ ਛਿੜਿਆ ਹੋਇਆ। ਜਿਨ੍ਹਾਂ ਨੇ ਬਾਣੀ ਪੜ੍ਹਨੀ, ਮੈਂ ਵੀ ਉਹਨਾਂ 'ਚ ਹਾਂ, ਮੈਨੂੰ ਤਾਂ ਕੋਈ ਡਰ ਨਹੀਂ ਲੱਗ ਰਿਹਾ, ਮੈਂ ਤਾਂ ਬਣਵਾ ਰਿਹਾ। ਔਰ ਜਿਹੜੇ ਬਾਕੀ ਵੀ ਗੁਰਸਿੱਖ ਪਿਆਰੇ ਨੇ, ਇਹ ਕਾਨੂੰਨ ਸਤਿਗੁਰ ਦੇ

0: ਬਾਪੂ ਕਵਰਜੀਤ ਸਿੰਘ ਵਰਗੇ ਜਿਨ੍ਹਾਂ ਨੇ ਕਦੇ ਕਿਹਾ ਸੀ ਵੀ ਸਤਿਗੁਰਾਂ ਦੇ ਅਦਬ ਵਾਸਤੇ ਵੀ ਕੋਈ ਕਾਨੂੰਨ ਹੋਣਾ ਚਾਹੀਦਾ, ਉਹ ਬਣਿਆ। ਇਸ ਲਈ ਉਹ ਸਿੱਖ ਸੰਗਤਾਂ ਅੱਜ ਬਹੁਤ ਖੁਸ਼ ਨੇ ਜਿਹੜੀਆਂ ਦਹਾਕਿਆਂ ਤੋਂ ਪੀੜਤ ਸੀਗੀਆਂ ਵੀ ਸਾਡੇ ਗੁਰੂ 'ਤੇ ਹਮਲਾ ਹੋ ਜਾਂਦਾ ਹੈ, ਅਸੀਂ ਕਰ ਹੀ ਕੁਛ ਨਹੀਂ ਸਕਦੇ।
1: ਕਿ ਤੁਹਾਡਾ ਇੱਕ ਲਾਸਟ ਸਵਾਲ ਹੈ ਕਿ ਅੰਮ੍ਰਿਤਪਾਲ ਸਿੰਘ ਹੋਣਾ ਦੀ ਰਿਹਾਈ ਦੀਆਂ ਜਿਹੜੀਆਂ ਗੱਲਾਂ ਚੱਲ ਰਹੀਆਂ ਔਰ NSA ਉਹਨਾਂ 'ਤੇ ਚੌਥੀ ਵਾਰ ਨਹੀਂ ਲੱਗਿਆ, ਤੁਸੀਂ ਕੀ ਦੇਖਦੇ ਹੋ?
0: ਮੈਂ ਇਹ ਦੇਖਦਾ ਹਾਂ ਕਿ ਜਿਹੜੇ ਇੱਕ ਬੰਦਾ ਨਹੀਂ, ਇਹ ਗੱਲ ਸਾਰਿਆਂ 'ਤੇ ਹੈ, ਕੋਈ ਮੁਸਲਮਾਨ ਵੀ ਹੋ ਸਕਦਾ, ਕੋਈ ਹਿੰਦੂ ਇਸਾਈ ਵੀ ਹੋ ਸਕਦਾ, ਸਿੱਖ ਤਾਂ ਹੈ ਹੀ, ਅਤੇ ਸਾਡੇ ਭਾਈ ਹਵਾਰਾ, ਭਾਈ ਭਿਓਰਾ ਜੀ ਵਰਗੇ, ਭਾਈ ਤਾਰਾ ਜੀ ਵਰਗੇ ਕਿੰਨੇ ਕਿੰਨੇ ਸਾਲਾਂ ਤੋਂ ਕਾਲ ਕੋਠਰੀਆਂ 'ਚ ਬੰਦ ਨੇ। ਜਦੋਂ ਉਹਨਾਂ ਵੱਲ ਵੀ ਵੇਖਦੇ ਹਾਂ ਤਾਂ ਦੁੱਖ ਤਾਂ ਹੁੰਦਾ ਹੈ ਕਿ ਨਜਾਇਜ਼ ਜਿਹੜੀ NSA ਲੱਗਦੀ ਹੈ ਉਹ ਗਲਤ ਹੈ, ਜਿਹੜੀ ਜਿੱਥੇ ਕੋ ਕਾਨੂੰਨੀ ਧਾਰਾ ਬਣਦੀ ਲਾਓ ਅਸੀਂ ਨਹੀਂ ਕਹਿੰਦੇ, ਪਰ ਗੈਰ ਕਾਨੂੰਨੀ ਕਿਸੇ 'ਤੇ ਵੀ ਨਹੀਂ ਹੋਣੀ ਚਾਹੀਦੀ, ਚਾਹੇ ਕੋਈ ਹਿੰਦੂ ਭਰਾ ਹੈ, ਕੋਈ ਮੁਸਲਿਮ ਹੈ, ਕੋਈ ਹੋਰ ਹੈ। ਕਿਉਂਕਿ ਜੇ ਮੈਂ ਕਹਾਂ ਵੀ ਇਹ ਸਿੱਖਾਂ ਦੀ ਗੱਲ ਕਰਦੇ ਤਾਂ ਸਿੱਖਾਂ ਦੀ ਕਰਦੇ ਜੀ, ਨਹੀਂ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਗੱਲ ਕਰ ਰਿਹਾ। ਹਾਂ, ਜਿਵੇਂ ਭਾਈ ਜਸਵੰਤ ਸਿੰਘ ਖਾਲੜਾ ਜੀ ਨੇ ਜਿਹੜੀ 25,000 ਦੀ ਲਿਸਟ ਬਣਾਈ ਵੀ ਨਜਾਇਜ਼ ਸਿੱਖ ਬੱਚੇ ਮਾਰੇ, ਉਹਨਾਂ 'ਚ ਕਰੀਬਨ 18-20 ਬੰਦੇ ਪੁਲਿਸ ਵਾਲੇ ਸੀ ਜਿਹੜੇ ਨਜਾਇਜ਼ ਮਾਰੇ ਹੋਏ ਸੀਗੇ, ਜਦਕਿ ਉਦੋਂ ਪੁਲਿਸ ਮਾਰ ਰਹੀ ਸੀ, ਪਰ ਨਜਾਇਜ਼ ਪੁਲਿਸ ਨੇ ਪੁਲਿਸ ਵੀ ਮਾਰ ਦਿੱਤੀ, ਉਹ ਵੀ ਉਹਨਾਂ ਨੇ ਉੱਥੇ ਲਿਖੀ ਹੋਈ ਸੀਗੀ। ਇੱਥੇ ਤਾਂ ਮਨੁੱਖੀ ਅਧਿਕਾਰਾਂ ਦੀ ਗੱਲ ਹੈ ਕਿ ਕਾਨੂੰਨ ਮੁਤਾਬਕ ਕਿਸੇ 'ਤੇ ਕੋਈ ਕਾਰਵਾਈ ਬਣਦੀ ਹੈ ਪ੍ਰਸ਼ਾਸਨ ਜ਼ਰੂਰ ਕਰੇ, ਪਰ ਝੂਠਾ ਮੁਕੱਦਮਾ ਅਤੇ ਝੂਠਾ ਮੁਕਾਬਲਾ ਕਰਨ ਤੋਂ ਗੁਰੇਜ਼ ਹੋਣਾ ਚਾਹੀਦਾ, ਇਹ ਨਹੀਂ ਹੋਣਾ ਚਾਹੀਦਾ।
1: SGPC ਦੀਆਂ ਚੋਣਾਂ ਹੋਣੀਆਂ ਚਾਹੀਦੀਆਂ ਨੇ?
0: ਜੇ ਮੈਨੂੰ ਪੁੱਛਦੇ ਹੋ ਤਾਂ ਮੈਂ ਤਾਂ ਇਹ ਕਹਾਂਗਾ ਵੀ ਸਾਡੇ ਸਿੱਖ ਭਰਾ, ਉਹਨਾਂ ਨੂੰ ਲੋੜ ਕੀ ਹੈ ਕਿ ਉਹ ਸਰਕਾਰ ਨੂੰ ਕਹਿਣ ਵੀ ਸਾਡੀ ਚੋਣ ਕਰਾਓ।
1: ਹੋਰ ਕਿਵੇਂ?
0: ਜੇ ਗੁਰੂ ਗ੍ਰੰਥ ਸਾਹਿਬ ਦੇ ਕਾਨੂੰਨ ਵਾਰ ਜਦੋਂ ਆਹ ਕਾਨੂੰਨ ਬਣਿਆ ਹੁਣ ਉਹ ਕਹਿੰਦੇ ਵੀ ਇਹ ਸਰਕਾਰੀ ਕਾਨੂੰਨ ਹੈ, ਸਾਨੂੰ ਨਹੀਂ ਚਾਹੀਦਾ, ਅਤੇ ਫਿਰ ਚੋਣ ਵਾਰੀ ਸਰਕਾਰੀ ਕਾਨੂੰਨ ਕਿਉਂ ਮੰਗਦੇ ਆ? ਉਦੋਂ ਵੀ ਕਰ ਲੈਣ ਕਾਲ ਤਖਤ ਸਾਹਿਬ 'ਤੇ, ਪਹਿਲੀ ਗੱਲ। ਨੰਬਰ 2, ਜਿਹੜੇ ਚਾਹੁੰਦੇ ਨੇ ਕਿ ਚੋਣ ਹੋਣੀ ਚਾਹੀਦੀ ਆ ਉਹ ਕਰ ਲੈਣ, ਸਾਨੂੰ ਕੋਈ ਦਿੱਕਤ ਨਹੀਂ, ਬਾਸ਼ਰਤ ਉਹ ਜਿਹੜੇ ਲੋਕ ਨੇ ਉਹ ਬਾਣੀ ਬਾਣੇ ਨੂੰ ਧਰਮ ਨੂੰ ਸਮਰਪਿਤ ਹੋਣ, ਨਾ ਕਿ ਉਹ ਇਹ ਕਹੇ ਮੈਂ ਬਾਦਲ ਦਲ ਦਾ ਸਿਪਾਹੀ ਹਾਂ ਅਤੇ SGPC ਦਾ ਪ੍ਰਧਾਨ। ਨਹੀਂ, ਇਹੋ ਜਿਹੇ ਪ੍ਰਧਾਨਾਂ ਨੇ ਬੇੜਾ ਗਰਕ ਕੀਤਾ, ਨਹੀਂ ਚਾਹੀਦੇ। ਉੱਥੇ ਉਹ ਕਹੇ ਮੈਂ ਆਨੰਦਪੁਰ ਸਾਹਿਬ ਦਾ ਵਾਸੀ ਹਾਂ, ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੁੱਤਰ ਹਾਂ, ਖਾਲਸਾ ਪੰਥ ਦਾ ਸਿਪਾਹੀ ਹਾਂ, ਉਹੋ ਜਿਹੇ ਸਾਨੂੰ ਪ੍ਰਧਾਨ ਚਾਹੀਦੇ ਆ।

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ
1: The time is 9 p.m.
2: You are listening to Fairchild Radio CHKF FM 94.7, a multicultural radio station in Calgary.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ

0: ये मौसम के लिहाज नाल गल बात है। अज के प्रोग्राम के स्पोंसर हैं जी सोनिक इंश्योरेंस के मानस पहुजा। मानसुरा का दावा है कि अल्बरटा में ट्रकों की इंश्योरेंस के वधिया रेट अगर तुसी लेने ने तो संपर्क कर लो 587-832-1208। दूसरे स्पोंसर ने जी मर्सिडीज़ बेंज कंट्री हिल्स, जितों तुसी मर्सिडीज़ दीयां गड्डियां लै सकते हो तो वधिया डील बना के दे सकते हैं। गौरव शर्मा फोन नंबर 403-903-6757। पंजाब इंश्योरेंस तो हरपिंदर सिद्धू ते लवप्रीत सिद्धू लाइफ इंश्योरेंस के लाइसेंसड इंश्योरेंस ब्रोकर ने जी। फोन नंबर है 403-404-3500 403-404-3500। पंजाब इंश्योरेंस। वाई वाई सी होम केयर घर बुजुर्गों की सामभ संभाल सेवावान दी है वाई सी केयर कंपनी। वीरपाल कौर होना का फोन नंबर 825-760-0983 ते बिल सरकार नू भेजणगे वाई वाई सी होम केयर वाले। समोसा हाउस इंडियन रेस्टोरेंट नॉर्थ ईस्ट कैलगरी दे समोसा हाउस, जिथों तुसीं 24 घंटे सत्ते दिन ऑर्डर करके खा सकते हो जाके बैठ के खा सकते हो। इन्हां वल्लों मदर इंडिया रेस्टोरेंट भी खोलिया जा रहा, उहदी भी इनफॉर्मेशन देवांगे। पिक्सल फोटो स्टूडियो नॉर्थ ईस्ट कैलगरी दे सवाना बाजार विच है पिक्सल फोटो स्टूडियो, जिथों तुसीं सिर्फ $7 विच दो पासपोर्ट साइज फोटो बनवा सकते हो। फैमिली फोटो, बच्चे दी फोटो, कोई ईवेंट फोटोग्राफी, बिजनेस हेडशॉट, सब कुछ वधिया क्वालिटी विच करके देणगे। पिक्सल फोटो स्टूडियो सवाना बाजार। रेडियो सुर संगम ते समा हो गया जी कि गलबात शुरू करिए पंजाब तो जितेंद्र पन्नू जी नाल। सब तो पहला स्वागत पन्नू साहब जी, हैं जी सत श्री अकाल
1: जी। शुक्रिया कुलदीप जी, सत श्री अकाल।
0: पन्नू साहब, ईडी दी रेट जिहड़ी पई है जी ओ अजे तक जारी है, ਇਹਦੇ ਬਾਰੇ ਹੌਲੀ ਹੌਲੀ ਅਪਡੇਟਸ ਜਿਹੜੀਆਂ ਆ ਰਹੀਆਂ, ਇਸ ਵੇਲੇ ਕੀ ਸਥਿਤੀ ਹੈ ਜੀ, ਕੀ ਹੋਰ ਪਤਾ ਲੱਗਾ ਕੱਲ ਨੂੰ?
1: ਕੁਲਦੀਪ ਜੀ, ਜਿਹੜੀ ਤੁਸੀਂ ਗੱਲ ਆਖੀ ਹੈ ਜਾਰੀ ਹੈ, ਬਿਲਕੁਲ ਠੀਕ ਆ। ਕੱਲ ਸ਼ਾਮ ਤੱਕ ਵੀ ਜਾਰੀ ਰਹੀ, ਕੁਝ ਅਖਬਾਰਾਂ ਨੇ ਲਿਖਿਆ ਕਿ ਰਾਤ ਖਤਮ ਹੋ ਗਈ, ਕੁਝ ਕਹਿੰਦੇ ਅੱਜ ਵੀ ਜਾਰੀ। ਉਹਦੇ ਚ ਈਡੀ ਨੇ ਵੀ ਡਰਾਮੇਬਾਜੀ ਬਹੁਤ ਕੀਤੀ ਹੈ। ਪਹਿਲੇ ਦਿਨ ਸਾਰਾ ਦਿਨ ਲੋਕ ਉਡੀਕਦੇ ਰਹੇ ਕੀ ਕੁਛ ਹੋਇਆ। ਆਖਿਰਕਾਰ ਉੱਤੋਂ ਬਾਰੀਆਂ ਤੋਂ ਨੋਟਾਂ ਦੇ ਬੈਗ ਥੱਲੇ ਸੁੱਟੇ ਗਏ, ਫਿਰ ਈਡੀ ਦੀ ਰਿਪੋਰਟ ਆਈ ਕਿ 1.25 ਕਰੋੜ ਰੁਪਏ ਤੋਂ ਵੱਧ ਫੜੇ ਗਏ। ਸ਼ਾਮ ਨੂੰ ਉਹਨਾਂ ਨੇ ਕਦੋਂ ਪ੍ਰੈਸ ਨੋਟ ਜਾਰੀ ਕੀਤਾ ਕਦੋਂ ਨਹੀਂ ਸਾਨੂੰ ਕੱਖ ਨਹੀਂ ਪਤਾ ਲੱਗਾ, ਸਵੇਰ ਤੱਕ ਕਿਉਂਕਿ ਕਾਫੀ ਅਖਬਾਰਾਂ ਚ ਨਹੀਂ ਆ, ਲੇਟ ਜਾਰੀ ਕੀਤਾ ਗਿਆ। ਕੁਝ ਅਖਬਾਰਾਂ ਨੇ ਇੰਨਾ ਆਖਿਆ ਕਿ ਇੱਕ ਸਟੇਟਮੈਂਟ ਆਈ, ਕੱਲ ਸਵੇਰੇ ਪਤਾ ਲੱਗਾ ਕਿ ਇੱਕ ਨੇ ਦੋ ਬਿਆਨ ਜਾਰੀ ਕੀਤੇ ਆ ਈਡੀ ਨੇ। ਪਹਿਲੇ ਬਿਆਨ ਵਿੱਚ ਜਿਹੜਾ ਬੰਦਾ ਉਥੋਂ ਦਾ ਨਾਭੇ ਦਾ, ਉਹਦੀ ਕੰਪਨੀ ਦਾ ਜ਼ਿਕਰ ਕੀਤਾ ਕਿ ਉਹ ਰੀਅਲ ਸਟੇਟ ਦਾ ਕਾਰੋਬਾਰ ਕਰਦੀ ਹੈ ਤੇ ਉਸ ਕੰਪਨੀ ਤੇ ਛਾਪੇ ਹੋਏ। ਜਿਹੜੀ ਦੂਜੀ ਸਟੇਟਮੈਂਟ ਸੀ ਉਹਦੇ ਵਿੱਚ ਉਸ ਬੰਦੇ ਦਾ ਕੰਪਨੀ ਦੇ ਮਾਲਕ ਦਾ ਨਾਮ ਹੀ ਦੇਤਾ, ਨਾਲ ਇਹ ਵੀ ਦੇਤਾ ਕਿ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਨਜ਼ਦੀਕੀ ਹੈ। ਇਹ ਗੱਲ ਉਚੇਚ ਨਾਲ ਉਹਨੂੰ ਈਡੀ ਨੂੰ ਕਿਉਂ ਲਿਖਣੀ ਪਈ? ਲੋਕ ਕਈਆਂ ਦੇ ਨਜ਼ਦੀਕੀ ਹੈ, ਜਾਂ ਤਾਂ ਇਹ ਕਹਿਣ ਕਿ ਸ਼ੱਕ ਇਸ ਗੱਲ ਦਾ ਕਿ ਉਹਦੇ ਨਾਲ ਕੋਈ ਕਾਰੋਬਾਰ ਤੇ ਸੰਬੰਧ ਨਹੀਂ, ਇਹੋ ਜਿਹਾ ਕੋਈ ਹਿੰਟ ਨਹੀਂ, ਪਰ ਇਹ ਲਿਖ ਕੇ ਵੀ ਉਹ ਬੰਦਾ ਜਿਹੜਾ ਰੀਅਲ ਅਸਟੇਟ ਦਾ ਕਾਰੋਬਾਰ ਕਰਦਾ ਉਹਦੇ ਸ਼ੱਕੀ ਲੈਣ ਦੇਣਾ, ਜਿਹਦੀ ਪੜਤਾਲ ਹੋ ਰਹੀ ਹੈ ਤੇ ਵਿੱਚ ਇੰਨਾ ਲਿਖਦਾ ਕਿ ਉਹ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਨਜ਼ਦੀਕੀ ਹੈ। ਅਮਨ ਅਰੋੜਾ ਨੇ ਕੱਲ ਫਿਰ ਪ੍ਰੈਸ ਕਾਨਫਰੰਸ ਕੀਤੀ, ਉਹ ਚ ਬੜੇ ਖੜਕੇ ਦੜਕੇ ਨਾਲ ਉਹਨੇ ਆਖਿਆ, ਬੜੇ ਲੋਕ ਆਪਣੇ ਦੋਸਤਾਂ ਨੂੰ ਮੁਸ਼ਕਲ ਚ ਫਸਿਆ ਵੇਖ ਕੇ ਭੱਜ ਜਾਂਦੇ। ਮੇਰਾ ਉਹ ਦੋਸਤ ਹੈ, ਉਹਦੇ ਉੱਤੇ ਮੁਸ਼ਕਲ ਆਈ, ਸੱਚ ਕੀ ਹੈ ਝੂਠ ਕੀ ਹੈ ਉਹ ਤੇ ਪ੍ਰਕਾਸ਼ ਪਾ ਲਵੇ, ਪਰ ਮੈਂ ਅੱਜ ਵੀ ਉਹਦੇ ਨਾਲ ਖੜਾ। ਮੈਨੂੰ ਉਹ ਆਪਣੇ ਦੋਸਤ ਉੱਤੇ ਯਕੀਨ ਹੈ, ਪਰ ਆਹ ਮੇਰਾ ਨਾਂ ਜਿਹੜਾ ਵਿੱਚ ਜੋੜਿਆ ਗਿਆ, ਕਾਰਨ ਵੀ ਦੱਸ ਦੇਣ ਕਿਉਂ ਜੋੜਿਆ। ਉਦਾਂ ਮੈਂ ਤੁਹਾਨੂੰ ਦੱਸਦਾ, ਪਰਸੋਂ ਜਦੋਂ ਦੂਸਰੇ ਬੰਦੇ ਦੇ ਅਪਾਰਟਮੈਂਟ ਤੇ ਛਾਪੇ ਹੋਏ ਤੇ ਫਟਾਫਟ ਬਿਕਰਮ ਸਿੰਘ ਮਜੀਠੀਆ ਨੇ ਫੋਟੋ ਜਾਰੀ ਕੀਤੀਆਂ ਸੀ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸ ਡੀ ਦੀਆਂ, ਮੈਂ ਉਦੋਂ ਵੀ ਆਖਿਆ ਸੀ, ਮੈਂ ਕਿਹਾ ਫੋਟੋਆਂ ਦਾ ਕੀ, ਉਹ ਤਾਂ ਇੱਥੇ ਰੇਲਵੇ ਸਟੇਸ਼ਨ ਤੇ ਕਿਸੇ ਡਾਕਟਰ ਕੋਲ ਵੀ ਚੱਲ ਜਾਈਏ, ਕਿਸੇ ਦੇ ਸੰਸਕਾਰ ਤੇ ਵੀ ਚੱਲ ਜਾਈਏ, ਕਿਉਂਕਿ ਸਾਡੇ ਨਾਲ ਵੀ ਖਿਚਾਈ ਜਾਂਦੇ, ਸਾਨੂੰ ਪਤਾ ਹੀ ਨੀ ਕੌਣ ਹੈ ਅਸੀਂ, ਕਦੇ ਆਧਾਰ ਕਾਰਡ ਵੇਖਦੇ ਵੀ ਬੰਦਾ ਕੌਣ, ਖਿੱਚੀ ਜਾਂਦੇ ਲੋਕ ਚਾਹੀਦਾ, ਵਿਆਹ ਸ਼ਾਦੀਆਂ ਤੇ ਵੀ ਇਹ ਕੋਈ ਮਤਲਬ ਨੀ। ਉਹ ਫੋਟੋਆਂ 2-3 ਘੰਟੇ ਵਿਖਾ ਕੇ ਮਜੀਠੀਆ ਨੇ ਬਾਅਦ ਚ ਵਿਖਾਉਣੀਆਂ ਬੰਦ ਕਰਤੀਆਂ। ਕੱਲ ਇੱਧਰ ਨੂੰ ਸੁਈ ਤੁਰ ਗਏ, ਹੁਣ ਵਿੱਚੋਂ ਗੱਲ ਕੀ ਨਿਕਲਦੀ ਹੈ?

0: ਕਿ ਜਦੋਂ ਕੇਜਰੀਵਾਲ ਜੇਲ ਵਿਚ ਸੀ ਓਹਦੇ ਦੌਰਾਨ ਪਾਰਟੀ ਦੇ ਦੋ ਲੀਡਰ ਮੁੜ ਮੁੜ ਕੇ ਜੇਲ ਚ ਉਹਦੇ ਕੋਲ ਜਾਂਦੇ ਹੁੰਦੇ ਸੀ ਬਰੀਫਿੰਗ ਕਰਨ। ਉਹ ਜਿਹੜੇ ਦੋ ਜਾਂਦੇ ਸੀ ਉਹ ਅੰਦਰ ਜਾ ਕੇ ਪਤਾ ਨੀ ਕੀ ਕਰਦੇ ਰਹੇ ਕੀ ਨਹੀਂ ਕਰਦੇ ਰਹੇ। ਕੇਜਰੀਵਾਲ ਦਾ ਮੁਕਦਮਾ ਖਤਮ ਹੁੰਦੇ ਸਾਰ ਹੀ ਇਹ ਗੱਲ ਪੰਜਾਬ ਚ ਚੱਲ ਪਈ ਮੀਡੀਆ ਚ ਕਿ ਭਗਵੰਤ ਮਾਨ ਨੂੰ ਬਦਲਿਆ ਜਾ ਰਿਹਾ ਤੇ ਉਹਦੀ ਥਾਂ ਤੇ ਨਵਾਂ ਮੁੱਖ ਮੰਤਰੀ ਲਾਇਆ ਜਾਣਾ। ਪਹਿਲਾਂ ਇੱਕ ਲੀਡਰ ਦਾ ਨਾਂ ਆਇਆ ਫਿਰ ਦੂਸਰੇ ਦਾ ਆਇਆ। ਇਹ ਵੀ ਇੱਕ ਵਾਰੀ ਤਾਂ ਚਰਚਾ ਆ ਗਈ ਕਿ ਮੁੱਖ ਮੰਤਰੀ ਪੱਧਰ ਦੀ ਸਿਕਿਉਰਿਟੀ ਉਹਦੇ ਨਾਲ ਲਾਤੀ ਹੈ। ਮੈਂ ਉਹਨੂੰ ਫੋਨ ਕਰਕੇ ਸਿੱਧਾ ਪੁੱਛਿਆ, ਉਹ ਗਵਰਨਮੈਂਟ ਕਹਿੰਦਾ ਆ ਜਾਓ ਚਾਹ ਦਾ ਕੱਪ ਪਿਆਵਾਂ। ਮੈਂ ਕੀ ਮਤਲਬ, ਕਹਿੰਦਾ ਨਾਲ ਤੁਸੀਂ ਵੇਖ ਲਓਗੇ ਮੇਰੇ ਕੋਈ ਸਿਕਿਉਰਿਟੀ ਨੀ, ਜਿਹੜੀ ਪਹਿਲੀ ਸਿਕਿਉਰਿਟੀ ਸੀ ਮੰਤਰੀ ਤੌਰ ਤੇ ਉਹ ਹੀ ਹੋਣੇ ਆ, ਇੱਥੇ ਤੇ ਕੋਈ ਸਿਕਿਉਰਿਟੀ ਨੀ ਲੱਗੀ ਤੁਹਾਡੇ ਕੋਲ, ਖਬਰਾਂ ਕੌਣ ਪਹੁੰਚਾਉਂਦਾ। ਮੈਂ ਆਖਿਆ ਮੀਡੀਆ ਤੇ ਬੜੀਆਂ ਜ਼ੋਰ ਨਾਲ ਲੱਗੀਆਂ। ਕਹਿੰਦਾ ਪਤਾ ਹੀ ਨੀ ਕੌਣ ਲਵਾ ਰਿਹਾ, ਮੈਂ ਨੀ ਬਣ ਰਿਹਾ ਨਾ ਮੈਨੂੰ ਕਹਿੰਦਾ ਉੱਪਰੋਂ ਕਹਿੰਦੇ ਫੋਨ ਵੀ ਨੀ ਕੀਤਾ, ਤੁਸੀਂ ਆ ਕੇ ਵੇਖ ਲਓ ਕੋਈ ਸਿਕਿਉਰਿਟੀ ਨੀ ਲੱਗੀ। ਮੈਂ ਤਾਂ ਨਾਰਮਲ, ਮੈਂ ਦੂਸਰੇ ਬਾਰੇ ਪਤਾ ਕਰਾਇਆ ਕਿਉਂਕਿ ਉੱਥੋਂ ਸਿੱਧਾ ਪੁੱਛ ਨਹੀਂ ਸਕਦਾ, ਉੱਥੋਂ ਵੀ ਪਤਾ ਲੱਗਾ ਕੁਛ ਨੀ। ਹੁਣ ਵਿੱਚੋਂ ਇਹ ਗੱਲ ਨਿਕਲਦੀ ਹੈ ਕਿ ਇੱਕ ਗੈਰ ਪੰਜਾਬੀ ਬੰਦਾ ਜਿਹੜਾ ਪੰਜਾਬ ਤੋਂ ਰਾਜ ਸਭਾ ਮੈਂਬਰ ਸੀ, ਉਹਦੀ ਕੋਸ਼ਿਸ਼ ਇਹ ਸੀ ਕਿ ਭਗਵੰਤ ਮਾਨ ਨੂੰ ਪਾਸੇ ਕਰਦਿਆਂ MLA ਨਾਲ ਉਹਦਾ ਤਾਲਮੇਲ ਕਾਫੀ ਸੀ ਕਿ ਪੰਜਾਬ ਦਾ ਮੁੱਖ ਮੰਤਰੀ ਮੈਂ ਬਣੂ। ਉਹ ਚਰਚਾ ਹੀ ਚੱਲਦੀ ਸੀ, ਸਾਨੂੰ ਇਸ ਗੱਲ ਦਾ ਪਤਾ ਕੋਈ ਨੀ ਕਿਉਂਕਿ ਉਹਦੇ ਨਾਲ ਮੇਰਾ ਵੀ ਤਾਲਮੇਲ ਕੋਈ ਨੀ ਸੀ, ਕਦੇ ਸਾਡੀ ਫੋਨ ਤੇ ਵੀ ਗੱਲ ਨੀ ਹੋਈ। ਵਿਧਾਨ ਸਭਾ ਚੋਣਾਂ 2022 ਵਾਲੀਆਂ ਤੋਂ ਪਹਿਲਾਂ ਉਹਦੇ ਨਾਲ ਹੋ ਜਾਂਦੀ ਸੀ, ਉਦੋਂ ਬਾਅਦ ਨੀ ਹੋਈ ਕਦੇ। ਅੱਛਾ, ਉਹ ਚਰਚਾ ਚੱਲਦੀ ਰਹੀ ਤੇ ਫਿਰ ਜਦੋਂ ਕੇਜਰੀਵਾਲ ਕੇਸ ਖਤਮ ਹੋਣ ਤੋਂ ਬਾਅਦ ਅੰਮ੍ਰਿਤਸਰ ਮੱਥਾ ਟੇਕਣ ਆਇਆ ਤੇ ਬਾਹਰ ਨਿਕਲਦੇ ਨੂੰ ਪੱਤਰਕਾਰ ਨੇ ਪੁੱਛ ਲਿਆ, ਜੀ ਇੱਥੇ ਬਹੁਤ ਖਬਰ ਗਰਮ ਹੈ ਪਿਛਲੇ 3 ਦਿਨਾਂ ਤੋਂ ਕਿ ਪੰਜਾਬ ਦਾ ਮੁੱਖ ਮੰਤਰੀ ਬਦਲਿਆ ਜਾ ਰਿਹਾ। ਉਹਨੇ ਸਟੇਟ ਵੀ ਕਿਹਾ ਤੇ ਤੁਹਾਨੂੰ ਕੌਣ ਕਹਿੰਦਾ ਬਦਲਿਆ ਜਾ ਰਿਹਾ, ਇੱਥੇ ਤਾਂ ਕੋਈ ਨੀ ਬਦਲਿਆ ਜਾ ਰਿਹਾ। ਤੁਸੀਂ ਨੋਟ ਕਰ ਲਓ ਕਿ ਮੁੱਖ ਮੰਤਰੀ ਭਗਵੰਤ ਮਾਨ ਹੈ, ਇਹੋ ਹੁਣ ਅਖੀਰ ਤੱਕ ਰਹੂਗਾ। ਔਰ ਨਾਲ ਅਗਲੀ ਗੱਲ ਵੀ ਨੋਟ ਕਰ ਲਓ ਕਿ ਅਗਲੀਆਂ ਚੋਣਾਂ ਚ ਵੀ ਸਾਡਾ ਉਮੀਦਵਾਰ ਇਹੋ ਹੀ ਹੋਊਗਾ ਮੁੱਖ ਮੰਤਰੀ ਵਾਸਤੇ। ਉੱਥੇ ਸੁਣਿਸ਼ ਆ ਗਈ ਕਿ ਪਿਛਲੇ 3 ਦਿਨਾਂ ਤੋਂ ਤੇ ਅਖਬਾਰਾਂ ਚ ਆਹ ਫੀਡ ਕੀਤਾ ਜਾ ਰਿਹਾ। ਉਦੋਂ ਬਾਅਦ ਫਿਰ ਉਹ ਦੋ ਬੰਦੇ ਜਿਹੜੇ ਸੀ ਕਹਿੰਦੇ ਉਹਨਾਂ ਨੂੰ ਸਾਈਡ ਲਾਈਨ ਸ਼ੁਰੂ ਕਰਨਾ ਸ਼ੁਰੂ ਕਰਤਾ ਕੇਜਰੀਵਾਲ ਨੇ। ਉਹ ਫਿਰ ਹੁਣ ਉਹ ਆਮ ਆਦਮੀ ਪਾਰਟੀ ਚ ਨਹੀਂ ਰਹਿ ਗਏ, ਭਾਜਪਾ ਚਲੇ ਗਏ। ਇਹਦੇ ਦੌਰਾਨ ਇਹ ਚਰਚਾ ਸੀ ਕਿ ਕੁਝ ਨਾ ਕੁਝ ਹੋਊਗਾ, ਕੁਝ ਨਾ ਕੁਝ ਹੋਊਗਾ। ਜਦੋਂ ਬੰਗਾਲ ਦੀਆਂ ਚੋਣਾਂ ਤੋਂ ਵਿਹਲੇ ਹੋਏ ਤੇ ਅਗਲੇ ਦਿਨ ਹੀ ਰਿਜਲਟ ਆਉਣ ਤੋਂ ਅਗਲੇ ਦਿਨ ਉਹਨਾਂ ਨੇ ਇੱਥੇ ਪੰਜਾਬ ਵਿੱਚ ED ਨੇ ਛਾਪੇ ਮਾਰ ਦਿੱਤੇ, ਉਦੋਂ ਰੌਲਾ ਪੈ ਗਿਆ ਕਿ ਇਹ ਮਾਮਲਾ ਇਕੱਲਾ ਕਰਪਸ਼ਨ ਦਾ ਨੀ, ਕਰਪਸ਼ਨ ਤਾਂ ਸਾਰੇ ਭਾਰਤ ਵਿੱਚ ਹਰ ਥਾਂ ਤੇ ਹੁੰਦੀ ਪਈ। ਅਸਲੀ ਲੜਾਈ ਇਹ ਹੈ ਕਿ ਉੱਥੋਂ ਹੁਣ ਹਮਲਾ ਸ਼ੁਰੂ ਹੋ ਗਿਆ, ਜਿਵੇਂ ਮਮਤਾ ਬੈਨਰਜੀ ਨੂੰ ਪੈਰਾਂ ਤੋਂ ਕੱਢਣ ਵਾਸਤੇ ਮਮਤਾ ਬੈਨਰਜੀ ਦੇ ਇੱਕ ਸਾਥੀ ਨੂੰ ਅੱਗੇ ਲਾਇਆ ਸੀ ਸੁਰਿੰਦਰ ਅਧਿਕਾਰੀ ਨੂੰ, ਇੱਥੇ ਵੀ ਪੰਜਾਬ ਵਿੱਚ ਇਹਨਾਂ ਦੇ ਇੱਕ ਸਾਥੀ ਨੂੰ ਅੱਗੇ ਲਾ ਕੇ ਤੇ ਖੇਡ ਚੱਲ ਰਹੀ ਹੈ। ਹੁਣ ਇਹਦੇ ਚ ਉਹ ਬੰਦਾ ਜਿਹੜਾ ਹੈਗਾ ਨਾਭੇ ਵਾਲਾ ਜਿਹਦੀ ਕੰਪਨੀ ਦੇ ਉੱਤੇ ਛਾਪੇ ਪਏ, ਜਾਂ ਜਿਹੜਾ ਪਹਿਲਾਂ ਜਿਹਦੇ ਤੇ ਖਰੜ ਵਿੱਚ ਫਲੈਟ ਛਾਪੇ ਪਏ ਤੇ ਜਿਹੜਾ ਮੁੱਖ ਮੰਤਰੀ ਦੇ OSD ਨਾਲ ਜੋੜਿਆ ਜਾਂਦਾ, ਨਾ ਮੈਂ ਇਹਨੂੰ ਸਾਫ਼ ਕਹਿੰਦਾ ਨਾ ਮੈਂ ਉਹਨੂੰ ਸਾਫ਼ ਕਹਿੰਦਾ, ਕਰਪਸ਼ਨ ਤੇ ਇੱਥੇ ਹਰ ਕੋਈ ਕਰੀ ਜਾ ਰਿਹਾ, ਅੰਨੀ ਕਰਪਸ਼ਨ ਚੱਲਦੀ ਹੈ। ਪਰ ਵਿਚਲੀ ਗੱਲ ਇਹ ਨਿਕਲਦੀ ਪਈ ਹੈ ਵੀ ਕੱਲੀ ਗੱਲ ਕਰਪਸ਼ਨ ਦੀ ਨੀ, ਔਰ ਕਰਪਸ਼ਨ ਬਾਰੇ ਵੀ ਹੁਣ ਨੀ ਪਤਾ ਲੱਗਾ, ਕਰਪਸ਼ਨ ਤੇ ਪਹਿਲਾਂ ਤਾਂ ਵੀ ਪਤਾ, ਇੱਥੇ ਪੰਜਾਬ ਚ ਬੱਚਾ ਬੱਚਾ ਜਾਣਦਾ ਕਰਪਸ਼ਨ ਹੋ ਰਹੀ ਹੈ। ਜਿਹੜੀ ਕਰਪਸ਼ਨ ਅਕਾਲੀਆਂ ਵੇਲੇ ਸੀ ਕਾਂਗਰਸੀਆਂ ਵੇਲੇ ਸੀ ਉਹ ਹੀ ਚੱਲ ਰਹੀ ਆ, ਉਹ ਤੋਂ ਵਧੀ ਹੋਊਗੀ ਘਟੀ ਨੀ, ਇਹ ਵੀ ਸਾਰੇ ਜਾਣਦੇ ਆ। ਫਿਰ ਇਹ ਹੁਣ ਆ ਕੇ ਇਸ ਤਰ੍ਹਾਂ ਛਾਪੇ ਮਾਰ ਰਹੇ, ਛਾਪਿਆਂ ਤੋਂ ਬਾਅਦ ਇੱਕ ਸਟੇਟਮੈਂਟ ਜਾਰੀ ਕਰਨੀ, ਸਟੇਟਮੈਂਟ ਨੂੰ ਦੋਹਰੀ ਵਾਰੀ ਸੋਧ ਕੇ ਉਹਦੇ ਵਿੱਚ ਇੱਕ ਮੰਤਰੀ ਦਾ ਨਾਂ ਪਾਉਣਾ, ਇਹਦੇ ਤੋਂ ਲੱਗਦਾ ਕਿ ਪਿੱਛੇ ਕੁਛ ਲੋਕ ਹੈਗੇ ਨੇ ਜਿਹੜੇ ਇੱਕ ਖੇਡ ਖੇਡੀ ਜਾ ਰਹੀ ਹੈ, ਅਜੇ ਥੋੜਾ ਸਾਫ਼ ਹੁੰਦਿਆਂ ਚਿਰ ਲੱਗੂਗਾ।
1: ਪਰ ਪੰਨੂ ਸਾਹਿਬ, ਸੁਪਰੀਮ ਕੋਰਟ ਦੇ ਸ਼ਾਇਦ ਅਜਿਹਾ ਕਿਹਾ ਕਿ ਵੱਡੀਆਂ ਮੱਛੀਆਂ ਨੂੰ ਹੱਥ ਨਹੀਂ ਪਾਉਂਦੇ ਤੇ ਵਾਹ ਵਾਹ ਖੱਟਣ ਲਈ ਛੋਟੀਆਂ ਨੂੰ ਪਾ ਕੇ ਛੋਟੀਆਂ ਤੇ ਕੇਸ ਪਾ ਕੇ ਮੂਹਰੇ ਕਰ ਦਿੱਤਾ ਜਾਂਦਾ, ਇਹ ਕੀ ਮਾਮਲਾ ਹੈ ਜੀ? ਤੇ ਨਸ਼ਿਆਂ ਦੇ ਬਾਰੇ ਜਿਹੜਾ ਸੁਪਰੀਮ ਕੋਰਟ ਨੇ ਕਿਹਾ, ਇਹਦਾ ਅਰਥ ਕੀ ਨਿਕਲਦਾ?
0: ਦੇਖੋ, ਮੇਰੇ ਕੋਲ ਵਿਧਾਨ ਸਭਾ ਦੀ ਕਾਰਵਾਈ ਪਈ ਹੈ, ਉਸ ਕਾਰਵਾਈ ਦੇ ਵਿੱਚ ਉਸ ਵਕਤ ਦੇ ਆਪੋਜੀਸ਼ਨ ਲੀਡਰ ਸੁਨੀਲ ਜਾਖੜ ਦਾ ਕਾਰਵਾਈ ਚ ਦਿੱਤਾ ਭਾਸ਼ਣ ਹੈ, ਜਿਸ ਚ ਉਹਨੇ ਆਖਿਆ ਕਿ ਪੰਜਾਬ ਦੇ ਵਿੱਚ ਹੀਰੋਇਨ ਦੀ ਸਭ ਤੋਂ ਪਹਿਲੀ ਰਿਕਵਰੀ ਅੰਮ੍ਰਿਤਸਰ ਜ਼ਿਲ੍ਹੇ ਚ ਬਟਾਲਾ ਰੋਡ ਤੇ ਜਿਹੜਾ ਟਾਊਨ ਹੈ ਕੱਥੂ ਨਗਰ ਉੱਥੇ ਹੋਈ ਸੀ। ਇਹਦਾ ਮਤਲਬ ਸਮਝਦੇ ਹੋ ਕਿ ਉਹ ਇੱਕ ਖਾਸ ਹਲਕੇ ਨਾਲ ਜੁੜ ਜਾਂਦਾ, ਔਰ ਅਕਾਲੀਆਂ ਚੋਂ ਕਿਸੇ ਨੇ ਵੀ ਉੱਠ ਕੇ ਇਸ ਗੱਲ ਨੂੰ ਕੱਟਿਆ ਨਹੀਂ। ਦੂਸਰੀ ਜਿਹੜੀ ਵੱਡੀ ਮੱਛੀ ਕਹਿਣ ਫੜੇਗੀ ਹੈ ਉਹ ਸੀਗਾ DSP ਜਗਦੀਸ਼ ਭੋਲਾ।

0: ओलंपियन से, गोल्ड मेडलिस्ट से, ओलंपियन ने हाफ एशियन गोल्ड मेडलिस्ट से, वैसे ओलंपियन से। ਉਹਦੇ ਫੜੇ ਜਾਣ ਤੋਂ ਬਾਅਦ ਉਹਨੇ ਜਿਹੜੇ ਬਿਆਨ ਦਿੱਤੇ, ਉਹਨਾਂ ਬਿਆਨਾਂ ਚ ਕਈ ਵੱਡੇ ਲੋਕਾਂ ਤੇ ਨਾਂ ਦਰਜ ਕੀਤੇ ਗਏ। ਇੱਕ ਅਕਾਲੀ MLA ਨੇ ਬਾਦਲ ਸਾਹਿਬ ਨੂੰ ਚਿੱਠੀ ਲਿਖੀ ਤੇ ਉਹਦੇ ਪਰਿਵਾਰ ਦੇ ਕੁਝ ਜੀਆਂ ਤੇ ਰਿਸ਼ਤੇਦਾਰਾਂ ਦੇ ਦੋਸ਼ ਲਾਤੇ। ਉਦੋਂ ਬਾਅਦ ਗੱਲ ਠੱਪੀ ਗਈ। ਇਹ ਆਖਿਆ ਗਿਆ ਗੜ੍ਹ ਸ਼ੰਕਰ ਇਲਾਕੇ ਚ ਇੱਕ ਫਾਰਮ ਹਾਊਸ ਹੈ ਜਿੱਥੇ ਇਹ ਲਿਖਿਆ ਕਿ ਇੰਡੀਅਨ ਆਰ ਨਾਟ ਅਲਾਊਡ ਟੂ ਐਂਟਰ, ਪਰ ਉੱਥੇ ਵਿਦੇਸ਼ੀ ਕੋਈ ਨਹੀਂ ਰਹਿੰਦੇ। ਅਸਲ ਚ ਦੋ ਤਿੰਨ ਬੰਦੇ NRA ਜਿਹੜੇ ਰਹਿੰਦੇ ਆ ਤੇ ਉੱਥੇ ਸਾਰਾ ਕੁਝ ਬਣਦਾ, ਨਸ਼ਾ ਵੀ ਉੱਥੇ ਬਣਾਇਆ ਤੇ ਪੈਕ ਕੀਤਾ ਜਾਂਦਾ। ਮੁੜ ਕੇ ਫਿਰ ਕੋਈ ਕਾਰਵਾਈ ਨਹੀਂ ਹੋਈ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਮੈਂ ਕਰੂੰਗਾ, ਇਹਨੇ ਨਹੀਂ ਕੀਤੀ। ਚਰਨਜੀਤ ਸਿੰਘ ਚੰਨੀ ਨਹੀਂ ਕਰ ਸਕਿਆ। ਹੁਣ ਬਣਿਆ ਨੇ ਕਹਿਣ ਨੂੰ ਯੁੱਧ ਨਸ਼ਿਆਂ ਵਿਰੋਧ ਚਲਾਇਆ, ਪਰ ਇਹ ਜਿੱਦਾਂ ਦਾ ਚੱਲਦਾ ਪਿਆ ਪੰਜਾਬ ਦਾ ਬੱਚਾ ਬੱਚਾ ਜਾਣਦਾ, ਇਹ ਹੇਠਲੀਆਂ ਨਿੱਕੀਆਂ ਮੱਛੀਆਂ ਫੜਨ ਤੱਕ ਸੀਮਤ ਹੈ, ਵੱਡੀਆਂ ਤੱਕ ਨਹੀਂ ਜਾਂਦੇ। ਜੇ ਵੱਡੀਆਂ ਤੱਕ ਜਾਣਾ ਹੋਵੇ ਤੇ ਕੁਲਦੀਪ ਜੀ ਤਰੀਕਾ ਹੀ ਹੁੰਦਾ। ਉੱਥੋਂ ਜਿਹੜਾ ਤੁਸੀਂ ਨਸ਼ੇ ਵਾਲਾ ਇੱਕ ਫੜਦੇ ਉਹਨੂੰ ਕੱਲਿਆਂ ਦੋ ਦਿਨ ਰੱਖ ਕੇ ਦਵਾਈ ਵੀ ਦਿਓ, ਬਚਾ ਲਓ, ਫਿਰ ਉਹਨੂੰ ਪੁੱਛੋ ਤੈਨੂੰ ਕੁੜੀਆਂ ਕੌਣ ਦਿੰਦਾ। ਉਹਨਾਂ ਦੇ ਕੋਲ ਉਹ ਮੋਬਾਈਲ ਨੰਬਰ ਹੁੰਦੇ ਆ ਜਿਹਨਾਂ ਤੇ ਫੋਨ ਕਰਕੇ ਉਹ ਕੁੜੀ ਮੰਗਦੇ, ਉਹ ਦੱਸ ਦੇਣਗੇ। ਜਿਹੜਾ ਡਿਲੀਵਰੀ ਵਾਲਾ ਉਸ ਇਲਾਕੇ ਡਿਲੀਵਰੀ ਕਰਦਾ ਉਹਨੂੰ ਇੱਕ ਨੂੰ ਫੜ ਦੋ, ਕੱਲਿਆਂ ਬਿਠਾ ਕੇ ਦੋ ਦਿਨ ਪੁੱਛ ਲਓ ਵੀ ਤੂੰ ਇਹ ਸਾਰੀਆਂ ਕਿੱਥੋਂ ਲਿਆਉਣਾ। ਉਹ ਮੇਨ ਡੀਲਰ ਦਾ ਨਾਂ ਦੱਸ ਦੇ, ਮੇਨ ਡੀਲਰ ਨੂੰ ਕੱਲਿਆਂ ਬਿਠਾ ਕੇ ਪੁੱਛ ਲਓ, ਉਹ ਤੁਹਾਨੂੰ ਥੋਕ ਵਾਲਿਆਂ ਦੇ ਨਾਂ ਦੱਸ ਦੇਗਾ ਤੇ ਇੱਥੋਂ ਲੈ ਕੇ ਤੇ ਉੱਪਰ ਤੱਕ ਜਾਇਆ ਜਾ ਸਕਦਾ। ਅਮਰਿੰਦਰ ਸਿੰਘ ਦੀ ਸਰਕਾਰ ਨੇ ਜਦੋਂ ਇਹ ਕੰਮ ਸ਼ੁਰੂ ਕੀਤਾ, ਤੁਹਾਨੂੰ ਯਾਦ ਹੋਵੇਗਾ ਅੰਮ੍ਰਿਤਸਰ ਚ ਇੱਕ ਫੈਕਟਰੀ ਤੇ ਛਾਪਾ ਮਾਰਿਆ ਜਿਹੜੀ ਅਗਲੇ ਪਾਸੇ ਕੋਠੀ ਸੀ ਤੇ ਪਿਛਲੇ ਪਾਸੇ ਫੈਕਟਰੀ ਸੀ। ਕੋਠੀ ਵਿੱਚ ਗੈਸਟ ਆਉਂਦੇ ਸੀ, ਵਿੱਚੋਂ ਦੀ ਫੈਕਟਰੀ ਚੱਲ ਜਾਂਦੇ ਸੀ, ਫੈਕਟਰੀ ਦੇ ਵਿੱਚ ਜਾ ਕੇ ਡਰੱਗ ਬਣਦੀ ਸੀ। ਦੋ ਬੰਦੇ ਅਫਗਾਨਿਸਤਾਨ ਤੋਂ ਆਏ ਜਿਹੜੇ ਅਫੀਮ ਤੋਂ ਵੱਖ ਵੱਖ ਕਿਸਮ ਦੇ ਡਰੱਗ ਤਿਆਰ ਕਰਨ ਦੇ ਮਾਹਰ ਸੀ। ਉਹਨਾਂ ਨੂੰ ਉੱਥੋਂ ਲੈ ਕੇ ਆਇਆ ਇੱਕ ਕਾਂਗਰਸੀ ਕੌਂਸਲਰ, ਉਹਦੇ ਕੰਟੈਕਟ ਵਾਲੇ ਸੀ, ਤੇ ਅੱਗੋਂ ਲਿਆ ਕੇ ਜਿੱਥੇ ਛਾਪਾ ਮਾਰਿਆ ਫੈਕਟਰੀ ਤੇ, ਉਹ ਅਕਾਲੀ ਲੀਡਰ ਦੀ ਫੈਕਟਰੀ ਸੀ। ਹੁਣ ਦੋਵੇਂ ਤਰ੍ਹਾਂ ਦੇ ਫਸ ਗਏ। ਫਿਰ ਇਹ ਵੀ ਪਤਾ ਲੱਗ ਗਿਆ ਕਿ ਅਫਗਾਨਿਸਤਾਨ ਦੇ ਉਹ ਜਿਹੜੇ ਦੋਵੇਂ ਬੰਦੇ ਆ ਉਹ ਇੰਟਰਨੈਸ਼ਨਲ ਲੈਵਲ ਤੇ ਜਿਹੜੀ ਇੰਟਰਪੋਲ ਹੈ ਉਹਦੇ ਕੋਲ ਵੀ ਰਿਕਾਰਡਡ ਨੇ। ਇਹਨਾਂ ਨੇ ਉਹਨਾਂ ਤੇ ਕਾਰਵਾਈ ਕੀਤੀ, ਕੇਸ ਕੁਸ ਬਣਾ ਕੇ ਜੇਲ੍ਹ ਚ ਭੇਜ ਦਿੱਤਾ। ਅੱਗੋਂ ਇਹ ਪੜਤਾਲ ਰੋਕ ਦਿੱਤੀ ਗਈ। ਜੇ ਉਹਨਾਂ ਨੇ ਰੋਕ ਦਿੱਤੀ ਸੀ ਤੇ ਹੁਣ ਵਾਲੀ ਸਰਕਾਰ ਆ ਕੇ ਸ਼ੁਰੂ ਕਰ ਸਕਦੀ, ਕੀਤੀ ਇਹਨਾਂ ਨੇ ਵੀ ਕੋਈ ਨਹੀਂ। ਇਹਨਾਂ ਦੇ ਵਕਤ ਵੀ ਗੱਲਾਂ ਬਾਤੀ ਜਮਾ ਤਫਰੀਕ ਜਿਹੜਾ ਹੁੰਦੀ ਰਹੀ ਆ। ਅਸਲ ਵਿੱਚ ਜਿਹਨਾਂ ਦੇ ਖਿਲਾਫ਼ ਕਾਰਵਾਈ ਕਰਨੀ ਚਾਹੀਦੀ ਸੀ ਉਹ ਅਜੇ ਤੱਕ ਵੀ ਉਸ ਪੱਧਰ ਤੇ ਜਾ ਕੇ ਨਹੀਂ ਹੋ ਸਕੀ ਤੇ ਵੱਡੀਆਂ ਮੱਛੀਆਂ ਨੂੰ ਹੱਥ ਨਹੀਂ ਪਾਇਆ ਜਾ ਰਿਹਾ। ਸੁਪਰੀਮ ਕੋਰਟ ਨੇ ਇੱਕ ਕੇਸ ਲਿਆ ਕਿ ਇੱਕੋ ਪਰਿਵਾਰ ਦੇ ਪੰਜ ਮੁੰਡੇ ਮਰ ਗਏ। ਉਹ ਪੰਜ ਮੁੰਡੇ ਹੁਣ ਵਾਲੀ ਸਰਕਾਰ ਕੱਲੀ ਦੇ ਵਕਤ ਨਹੀਂ ਮਰੇ, ਉਹਦੇ ਵਿੱਚ ਵੀ ਕਹਾਣੀ ਜਦੋਂ ਜਾਂਦੀ ਹੈ। ਕੁਝ ਪਿਛਲਿਆਂ ਵਕਤਾਂ ਦੋ ਸਰਕਾਰਾਂ ਦੇ ਵਕਤ ਦੀ ਹੈ, ਕੁਛ ਇਹਨਾਂ ਦੀ ਹੈ, ਯਾਨੀ ਨਾ ਅਕਾਲੀ ਨਾ ਕਾਂਗਰਸੀ ਨਾ ਹੁਣ ਵਾਲੇ। ਇਹਨਾਂ ਚੋਂ ਕਿਸੇ ਨੂੰ ਵੀ ਆਖੋ ਕਿ ਨਸ਼ਿਆਂ ਦੇ ਖਿਲਾਫ਼ ਇਹਨਾਂ ਨੇ ਡਟ ਕੇ ਕਾਰਵਾਈ ਕੀਤੀ ਹੈ, ਕੀਤੀ ਕਿਸੇ ਨੇ, ਸਾਰੇ ਆਪੋ ਆਪਣੀਆਂ ਕਹਾਣੀਆਂ ਪਾਉਂਦੇ ਨੇ।
1: ਪੰਨੂ ਸਾਹਿਬ, ਬੇਅਦਬੀ ਕਾਨੂੰਨ ਬਣਨ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜੋ ਸਪੀਕਰ ਸੰਧਵਾ ਨੂੰ ਬੁਲਾਇਆ ਗਿਆ ਤੇ ਪੇਸ਼ ਵੀ ਹੋਏ, ਜਿਹੜੀਆਂ ਫੋਟੋਆਂ ਅਸੀਂ ਦੇਖੀਆਂ ਉਸ ਵਿੱਚ ਤੇ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਬਿਲਕੁਲ ਦੋਵੇਂ ਹੱਥ ਬੰਨੇ ਹੋਣ ਤੇ ਬਹੁਤ ਵੱਡਾ ਬਜਰ ਗੁਨਾਹ ਉਹਨਾਂ ਨੇ ਕੀਤਾ ਹੋਵੇ। ਇਸ ਤਰ੍ਹਾਂ ਦੇ ਹੱਥ ਬੰਨੇ ਤੇ ਸੁੱਚਾ ਸਿੰਘ ਲੰਗਾਹ ਦੇ ਵੀ ਨਹੀਂ ਅਸੀਂ ਦੇਖੇ, ਤੇ ਹੁਣ ਇਹ ਤੋਂ ਬਾਅਦ ਜੋ ਉਹਨਾਂ ਨਾਲ ਗੱਲਬਾਤ ਹੋਈ ਹੈ, ਬੇਅਦਬੀ ਕਾਨੂੰਨ ਦਾ ਕੀ ਹੋਵੇਗਾ?
0: ਜਿਹੜੀ ਉਹ ਫੋਟੋ ਤੁਸੀਂ ਕਹਿੰਦੇ ਹੋ ਨਾ, ਫੋਟੋ ਫੋਟੋਗ੍ਰਾਫ ਤੇ ਡਿਪੈਂਡ ਕਰਦਾ ਕਿ ਉਹ ਕਿਹੜੇ ਜਾਰੀ ਕਰਦਾ। ਜਿਹੜਾ ਵੀ ਉੱਥੇ ਜਾ ਕੇ ਬਹਿੰਦਾ, ਇੱਕ ਵਾਰੀ ਤੇ ਫੋਟੋ ਨੇ ਹੱਥ ਨੇ ਜੁੜੇ ਹੁੰਦੇ, ਉਸ ਤੋਂ ਬਾਅਦ ਉਹ ਚੌਗੜਾ ਮਾਰ ਕੇ ਬੈਠ ਜਾਂਦਾ, ਆਰਾਮ ਨਾਲ ਗੱਲਾਂ ਕਰਦਾ। ਜਿਹੜਾ ਫੋਟੋਗ੍ਰਾਫਰ ਉਹਦੀ ਮਰਜ਼ੀ, ਉਹਨੇ ਆਰਾਮ ਨਾਲ ਗੱਲਾਂ ਕਰਦੇ ਦੀ ਫੋਟੋ ਜਾਰੀ ਕਰਨੀ ਹੈ ਤੇ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾਉਣੇ ਦੀ ਕਰਨੀ। ਦੂਸਰਾ ਇਹ ਕਿ ਤੁਸੀਂ ਸਪੀਕਰ ਦੇ ਚੌਕੜਾ ਮਾਰਨ ਤੋਂ ਵੇਖਿਆ ਹੋਵੇਗਾ, ਏਦਾਂ ਲੱਗਦਾ ਕਿ ਗੋਡਿਆਂ ਗੱਡਾਂ ਦੀ ਪ੍ਰੋਬਲਮ ਹੈ, ਉਹ ਤੋਂ ਚੌਕੜਾ ਨਹੀਂ ਪੂਰਾ ਵੱਜ ਗਿਆ। ਅੱਛਾ, ਇਹਨੂੰ ਅਸੀਂ ਉਹਨਾਂ ਦੀ ਜਿਹੜੀ ਨਿੱਜੀ ਹੈਗੀ ਆ ਪੋਜੀਸ਼ਨ ਵੀ ਉਹ ਬੰਦਾ ਕਿੱਦਾਂ ਬੈਠਾ, ਆਪਣੇ ਹੱਥ ਕਿੱਦਾਂ ਜੋੜੇ ਨਹੀਂ ਜੋੜੇ, ਉਹਨੂੰ ਛੱਡ ਦਈਏ। ਦੂਜਾ ਸਵਾਲ ਹੈ, ਇਹਨੇ ਜਾ ਕੇ ਆਖਿਆ ਜੀ ਸਰਕਾਰ ਤਖ਼ਤ ਨੂੰ ਸਮਰਪਿਤ ਆ, ਤੁਹਾਡੀ ਗੱਲ ਸਾਰੀ ਮੰਨਦੇ ਹਾਂ, ਜਿਹੜਾ ਐਕਟ ਪਾਸ ਕੀਤਾ ਵਿਧਾਨ ਸਭਾ ਨੇ, ਕੁਛ ਵੀ ਗੱਲ ਗਲਤ ਨਹੀਂ, ਅਸੀਂ ਪੰਜਾਬ ਦੇ ਲੋਕਾਂ ਦੇ ਹਿੱਤ ਨੂੰ, ਖਾਸ ਕਰਕੇ ਸਿੱਖ ਪੰਥ ਨੂੰ ਧਿਆਨ ਕੀਤਾ, ਸਿੱਖ ਪੰਥ ਨੂੰ ਸਮਰਪਿਤ ਆ। ਅੱਗੋਂ ਅਕਾਲ ਤਖ਼ਤ ਦੇ ਜਥੇਦਾਰ ਨੇ ਆਖਿਆ ਜੇ ਤੁਸੀਂ ਇਹਨਾਂ ਤੋਂ ਕੋਈ ਪ੍ਰਵਾਨਗੀ ਕਿਉਂ ਨਾ ਲਈ, ਇਹ ਮੁੱਦਾ ਵੱਡਾ ਬਣ ਸਕਦਾ ਕਿਉਂਕਿ

ਮੁਹਿੰਮ ਜੀ, ਪਹਿਲਾਂ ਪੰਜਾਬ ਸਰਕਾਰ ਨੇ ਮੀਡੀਆ ਚ ਦਿੱਤਾ ਸੀ ਇਸ਼ਤਿਹਾਰ ਦੇਖੋ ਸੀ ਕਿ ਜਿਹੜਾ ਕੋਈ ਇਹਦੇ ਚ ਹਿੱਸਾ ਪਾਉਣਾ ਚਾਹੁੰਦਾ, ਕੋਈ ਸਲਾਹ ਦੇਣੀ ਚਾਹੁੰਦਾ ਉਹ ਦੇਵੇ। ਉਸ ਵਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਂ ਜਿਹੜੇ ਲੋਕ ਹੁਣ ਅਕਾਲ ਤਖ਼ਤ ਸਾਹਿਬ ਨਾਲ ਜੁੜੇ ਨੇ ਉਹਨਾਂ ਚੋਂ ਕਿਸੇ ਨੇ ਆਪਣੀ ਰਾਇ ਕਿਉਂ ਨਾ ਭੇਜੀ, ਇਹ ਮੁੱਦਾ ਬਣਦਾ। ਦੂਸਰੀ ਗੱਲ ਇਹ ਮੁੱਦਾ ਬਣਦੀ ਹੈ ਕਿ ਹੁਣ ਤਾਂ ਇਹ ਕਹਿੰਦੇ ਆ ਕਿ ਸਿੱਖਾਂ ਦੇ ਬਾਰੇ ਫੈਸਲੇ ਕਰਨ ਦਾ ਹੱਕ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ। ਜਦੋਂ 2007 ਦੇ ਵਿੱਚ ਬਾਦਲ ਸਰਕਾਰ ਨੇ ਉਹ ਐਕਟ ਪੇਸ਼ ਕੀਤਾ ਸੀ ਜਿਹੜਾ 2008 ਚ ਮੁੜ ਕੇ ਗਵਰਨਰ ਦੀ ਪ੍ਰਵਾਨਗੀ ਮਿਲੀ ਇੱਕ ਸਾਲ ਬਾਅਦ, ਉਸ 2007 ਵਾਲੇ ਐਕਟ ਨੂੰ ਪੇਸ਼ ਕਰਨ ਲੱਗਿਆ, ਬਿੱਲ ਨੂੰ ਪੇਸ਼ ਕਰਨ ਲੱਗਿਆ ਕਿ ਉਦੋਂ ਦੀ ਸ਼੍ਰੋਮਣੀ ਕਮੇਟੀ ਚ ਵਿਚਾਰਿਆ ਗਿਆ ਸੀ ਕਿ ਸ਼੍ਰੋਮਣੀ ਕਮੇਟੀ ਚ ਰਾਇ ਲਈ ਗਈ ਸੀ ਕਿ ਅਕਾਲ ਤਖ਼ਤ ਸਾਹਿਬ ਨੂੰ ਪੁੱਛਿਆ ਗਿਆ ਸੀ। ਉਹ ਵੀ ਤਾਂ ਸਰਕਾਰ ਨੇ ਪਾਸ ਕੀਤਾ ਤੇ ਵਿਧਾਨ ਸਭਾ ਚ ਪਾਸ ਹੋਇਆ ਸੀ, ਬਿਲਕੁਲ ਹੀ ਕੱਖ ਨਹੀਂ। ਅਫਸਰਾਂ ਨੂੰ ਕਹਿ ਦਿੱਤਾ ਬਣਾ ਦਿਓ, ਅਫਸਰ ਬਣਾ ਕੇ ਲਿਆਏ ਤੇ ਜਦੋਂ ਬਿੱਲ ਪੇਸ਼ ਕੀਤਾ ਬਾਦਲ ਸਾਹਿਬ ਦੀ ਸਰਕਾਰ ਨੇ ਤੇ ਉਹਦੇ ਵਿੱਚ ਇਹ ਲਫ਼ਜ਼ ਲਿਖਿਆ ਸੀ ਗੁਰੂ ਗ੍ਰੰਥ ਸਾਹਿਬ ਨੂੰ ਛਾਪਣ ਦਾ, ਸਟੋਰ ਕਰਨ ਦਾ ਤੇ ਵੇਚਣ ਦਾ, ਉਹਦਾ ਮੁੱਲ ਉਹਦੀ ਕੀਮਤ ਤੈਅ ਕਰਨ ਦਾ ਅਧਿਕਾਰ ਸਿਰਫ ਸ਼੍ਰੋਮਣੀ ਕਮੇਟੀ ਨੇ ਹੋਊਗਾ। ਇਹ ਸ਼੍ਰੋਮਣੀ ਕਮੇਟੀ ਗੁਰੂ ਸਾਹਿਬ ਬਾਰੇ ਵੇਚਣ ਦਾ ਲਫ਼ਜ਼ ਜਾਂ ਉਹਦਾ ਮੁੱਲ ਤੈਅ ਕਰਨ ਦਾ ਲਫ਼ਜ਼ ਰੱਖ ਸਕਦੀ? ਕਾਂਗਰਸ ਦਾ MLA ਅਵਤਾਰ ਸਿੰਘ ਬਰਾੜ ਉੱਥੇ ਬੈਠਾ ਸੀ, ਉਹਨੇ ਉੱਠ ਕੇ ਆਖਿਆ ਜੀ ਬਹੁਤ ਸੰਮਤੀ ਤੁਹਾਡੀ, ਤੁਸੀਂ ਜੋ ਪਾਸ ਕਰਨਾ ਕਰ ਹੀ ਦੇਣਾ, ਅਸੀਂ ਰੋਕ ਸਕਦੇ ਹਾਂ ਤੇ ਅਸੀਂ ਰੋਕਣਾ ਵੀ ਨਹੀਂ ਚਾਹੁੰਦੇ, ਅਸੀਂ ਕਿਹੜੇ ਗੁਰੂ ਗ੍ਰੰਥ ਸਾਹਿਬ ਤੋਂ ਮੁਲਕ ਰਹੇ। ਪਰ ਮੇਰੀ ਬੇਨਤੀ ਹੈ, ਨਾਲੇ ਆਪਾਂ ਉਹਨੂੰ ਗੁਰੂ ਕਹਿੰਦੇ ਹਾਂ, ਨਾਲੇ ਤੁਸੀਂ ਕਹਿੰਦੇ ਉਹਦਾ ਮੁੱਲ ਰੱਖਿਆ ਜਾਓ, ਉਹਨੂੰ ਵੇਚਿਆ ਜਾਊ, ਆਪਣਾ ਗੁਰੂ ਵਿਕਾਊ। ਵਿਧਾਨ ਸਭਾ ਚ ਖੜੇ ਪੈਰ ਬਾਦਲ ਨੇ ਤੇ ਸਪੀਕਰ ਨੇ ਦੋਵਾਂ ਨੇ ਆਖਿਆ ਹਾਂਜੀ ਇਹ ਲਫ਼ਜ਼ ਬਦਲੇ ਜਾਣ, ਤੇ ਫਿਰ ਇਹ ਆਖਿਆ ਜਾਂਦਾ ਆਖਿਆ ਗਿਆ ਕਿ ਜਿੰਨਾ ਜਿੰਨਾ ਲੋੜ ਆ ਉੱਥੇ ਸ਼੍ਰੋਮਣੀ ਕਮੇਟੀ ਪਹੁੰਚਾਵੇਗੀ। ਤੇ ਇਹ ਵੀ ਕਿ ਉਹਦੇ ਵਾਸਤੇ ਭੇਟਾ ਕਿੰਨੀ ਹੋਵੇ ਇਹ ਸ਼੍ਰੋਮਣੀ ਕਮੇਟੀ ਤੈਅ ਕਰੇਗੀ, ਮੁੱਲ ਦੇ ਬਜਾਏ ਭੇਟਾ ਲਫ਼ਜ਼ ਫਿਰ ਵਿਧਾਨ ਸਭਾ ਚ ਬਿੱਲ ਦੇ ਉੱਤੇ ਪੈਨ ਨਾ ਕੱਟ ਕੇ ਸਾਰੇ ਮੈਂਬਰਾਂ ਤੋਂ ਕਰਵਾਇਆ ਗਿਆ ਸੀ। ਜੇ ਸ਼੍ਰੋਮਣੀ ਕਮੇਟੀ ਨੇ ਉਹ ਵਿਚਾਰਿਆ ਸੀ ਤੇ ਇਹਨਾਂ ਨੇ ਮੁੱਲ ਲਫ਼ਜ਼ ਕਿਉਂ ਆਖਿਆ? ਤੇ ਜੇ ਮੁੱਲ ਲਫ਼ਜ਼ ਆਖਿਆ ਸੀ ਤੇ ਫਿਰ ਸ਼੍ਰੋਮਣੀ ਕਮੇਟੀ ਨੇ ਵਿਚਾਰਿਆ, ਉਦੋਂ ਦੇ ਸਿੰਘ ਸਾਹਿਬਾਨ ਨੇ ਵੀ ਨਹੀਂ ਵਿਚਾਰਿਆ। ਉਦੋਂ ਬਾਅਦ ਦੋ ਵਾਰੀ ਅਮੈਂਡ ਹੋ ਗਿਆ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਵੀ ਇਸੇ ਦੇ ਉੱਤੇ ਕੰਮ ਕੀਤਾ ਤੇ ਪਾਸ ਵੀ ਕਰ ਦਿੱਤਾ ਕਿ ਉਦੋਂ ਸ਼੍ਰੋਮਣੀ ਕਮੇਟੀ ਨੇ ਵਿਚਾਰਿਆ ਸੀ। ਹੁਣ ਇਹਦਾ ਮਤਲਬ ਇਹ ਹੈ ਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਜੋ ਮਰਜ਼ੀ ਕਰਦੀਆਂ ਰਹੀਆਂ ਹੁਣ ਉਹਨਾਂ ਦੀ ਗੱਲ ਕੋਈ ਨਹੀਂ, ਸਿਰਫ ਹੁਣ ਵਾਲੀ ਸਰਕਾਰ ਨੂੰ। ਅੱਛਾ ਹੁਣ ਜਿੱਦਣ ਇਹਨਾਂ ਨੇ ਪਾਸ ਕੀਤਾ, ਭਗਵੰਤ ਮਾਨ ਦੀ ਸਰਕਾਰ ਨੇ ਵਿਧਾਨ ਸਭਾ ਤੋਂ ਪਾਸ ਕਰਾਇਆ, ਸਭ ਤੋਂ ਪਹਿਲਾ ਬਿਆਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਹੋਇਆ। ਉਹ ਤਾਂ ਜੀ ਬਹੁਤ ਹੀ ਵਧੀਆ ਹੋਇਆ, ਅਸੀਂ ਤੇ ਆਪ ਬੜੇ ਚਿਰ ਦੀ ਮੰਗ ਕਰਦੇ ਸੀ ਤੇ ਬਹੁਤ ਚੰਗਾ ਹੋ ਗਿਆ। ਅਗਲੇ ਦਿਨ ਤੱਕ ਉੱਪਰੋਂ ਹਦਾਇਤ ਆ ਗਈ ਆਪਾਂ ਨੂੰ ਚੰਗਾ ਨਹੀਂ ਆਖਣਾ, ਫਿਰ ਜਾ ਕੇ ਕਹਿਤਾ, ਨਹੀਂ ਤਾਂ ਉਹਦੇ ਮੇਰਾ ਕਾਲਾ ਰਿਐਕਸ਼ਨ ਸੀ, ਐਵੇਂ ਮੈਂ ਕਹਿਤਾ ਤੇ ਸ਼੍ਰੋਮਣੀ ਕਮੇਟੀ ਜਾ ਕੇ ਮੁੜ ਕੇ ਮਤਾ ਪਾਸ ਕਰਤਾ, ਚਾਹੇ ਇਹਦਾ ਸਹਿਮਤ ਨੀ। ਹਰਜਿੰਦਰ ਸਿੰਘ ਧਾਮੀ ਤਾਂ ਐਡਵੋਕੇਟ ਆ, ਉਹ ਕੋਈ ਬੱਚਾ ਤਾਂ ਨਹੀਂ ਨਾ, ਇੰਨੇ ਸਾਲਾਂ ਤੋਂ ਆ ਸਾਡੇ ਨਾਲ ਵਾਧੂ ਮਰਦੇ ਜਾਪਦੇ ਆ, ਇਹ ਸਾਰਾ ਕੁਛ ਉਸ ਤੋਂ ਬਾਅਦ ਪ੍ਰੀ ਪਲੈਨਡ। ਅਜੇ ਇਹੋ ਜਿਹੀਆਂ ਕਈ ਸ਼ਿਕਾਇਤਾਂ ਨੇ ਜਿਹੜੇ 328 ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਗਾਇਬ ਹੋ ਗਏ, ਅਜੇ ਤੱਕ ਤੇ ਉਹਨਾਂ ਦਾ ਮਾਮਲਾ ਸਹੀ ਨਹੀਂ ਲੱਗਦਾ। ਮੁੜ ਮੁੜ ਕੇ ਕਦੇ ਅਕਾਲ ਤਖ਼ਤ ਸਾਹਿਬ ਤੋਂ ਹਦਾਇਤ ਆ ਜਾਂਦੀ ਹੈ ਕਿ ਤੁਸੀਂ ਜਾਂਚ ਕਰਨਾ, SIT ਨੂੰ ਸਪੋਰਟ ਨਹੀਂ ਕਰਨਾ, ਕਦੇ ਹਦਾਇਤ ਆ ਜਾਂਦੀ ਹੈ ਕਿ ਜੋ ਰਿਕਾਰਡ ਤੁਹਾਡੇ ਕੋਲ ਪੇਸ਼ ਕਰ ਦਿਓ, ਅਜੇ ਤੱਕ ਹੀ ਉਸ ਗੱਲ ਨੂੰ ਵੀ ਕਲੀਅਰ ਨਹੀਂ ਕਰ ਸਕੇ। ਇਸ ਕਰਕੇ ਜਿਹੜੀਆਂ ਏਦਾਂ ਦੀਆਂ ਪੇਸ਼ੀਆਂ, ਇਹਦੇ ਨਾਲ ਥੋੜਾ ਜਿਹਾ ਭੰਬੜ ਭੂਸਾ ਹੁੰਦਾ ਕਿ ਅਕਾਲ ਤਖ਼ਤ ਦੀ ਪੋਜੀਸ਼ਨ ਕਿਤੇ ਖਰਾਬ ਤਾਂ ਨਹੀਂ ਕੀਤੀ ਜਾ ਰਹੀ। ਪਿਛਲੇ ਸਮਿਆਂ ਦੇ ਵਿੱਚ ਵੀ ਤਖ਼ਤਾਂ ਦੀ ਪੋਜੀਸ਼ਨ ਅਕਾਲੀ ਰਾਜਨੀਤੀ ਚ ਦਾਅ ਤੇ ਲਈ ਗਈ ਆ। ਮੇਰੇ ਕੋਲ ਵਿਧਾਨ ਸਭਾ ਦਾ ਉਹ ਸਾਰਾ ਰਿਕਾਰਡ ਹੈ ਜਿਹੜਾ 1986 ਚ ਵਿਧਾਨ ਸਭਾ ਦੇ ਵਿੱਚ ਆਹਮੋ ਸਾਹਮਣੇ ਬਹਿਸ ਹੋਈ ਬਾਦਲ ਗਰੁੱਪ ਦੀ ਤੇ ਬਰਨਾਲਾ ਗਰੁੱਪ ਦੀ। ਇੱਕ ਗਰੁੱਪ ਕਹਿੰਦਾ ਸੀ ਅਸੀਂ ਅਕਾਲ ਤਖ਼ਤ ਦੇ ਨਾਲ ਆ, ਦੂਸਰੇ ਕਹਿੰਦੇ ਸੀ ਅਸੀਂ ਵੀ ਨਾਲ ਆ ਪਰ ਸਾਡਾ ਤੁਹਾਡਾ ਫਰਕ ਹੈ। ਇੱਕ ਗਰੁੱਪ ਜਥੇਦਾਰ ਨੂੰ ਬਦਲਣ ਦੇ ਪੱਖ ਵਿੱਚ ਸੀ, ਦੂਜਾ ਕਹਿੰਦਾ ਸੀ ਅਸੀਂ ਬਦਲਣਾ ਨਹੀਂ ਚਾਹੁੰਦੇ। ਫਿਰ ਉੱਥੇ ਵੀ ਅੱਡੋ ਅੱਡ ਪੇਸ਼ੀਆਂ ਜੋ ਕੁਝ ਉਸ ਵਕਤ ਹੋਇਆ, ਜੇ ਮੈਂ ਸਾਰੀ ਤੁਹਾਨੂੰ ਕਾਰਵਾਈ ਪੜ੍ਹ ਕੇ ਸੁਣਾ ਦਿਆਂ, ਤੁਸੀਂ ਹੈਰਾਨ ਹੋਵੋਗੇ ਕਿ ਅਕਾਲੀ ਲੀਡਰ ਅਕਾਲ ਤਖ਼ਤ ਸਾਹਿਬ ਨਾਲ ਏਦਾਂ ਵੀ ਕਰਦੇ ਰਹੇ। ਉੱਥੇ ਕੁਝ ਕਹਿ ਹੁੰਦੇ ਸੀ, ਅੱਗੇ ਜਾ ਕੇ ਕੁਛ ਹੋਰ ਕਹਿ ਦਿੰਦੇ ਸੀ, ਉਹ ਸਾਰਾ ਕੁਝ ਰਿਕਾਰਡ ਤੇ। ਇਸ ਕਰਕੇ ਹੁਣ ਵੀ ਮੈਨੂੰ ਡਰ ਆ ਕਿ ਇਸ ਰੁਪਏ ਜਿੱਦਾਂ ਸੁਖਬੀਰ ਸਿੰਘ ਬਾਦਲ ਪਿਛਲੀ ਵਾਰੀ ਜਾ ਕੇ 2 December 2024 ਨੂੰ ਉੱਥੇ ਮਾਫ਼ੀ ਮੰਗਾਇਆ, ਮੰਨਿਆ ਕਿ ਅਸੀਂ ਸਾਰੇ ਗੁਨਾਹ ਕੀਤੇ, ਬਾਅਦ ਚੋਂ ਕਹਿੰਦਾ ਮੈਂ ਤਾਂ ਐਵੇਂ ਦਬਾਅ ਥੱਲੇ ਮੰਨ ਗਿਆ ਸੀ, ਹੁਣ ਖੁੱਲੇ ਤੌਰ ਤੇ

0: ਜਿੰਨਾ ਮੈਂ ਕੋਈ ਗੁਨਾਹ ਕੀਤਾ ਹੀ ਨਹੀਂ, ਇੱਦਾਂ ਇਹਨਾਂ ਨੇ ਕਈ ਵਾਰ ਕੀਤਾ ਹੋਇਆ।
1: ਪੁਨੀਤ ਸਾਹਿਬ, ਬੰਗਾਲ ਦੇ ਵਿੱਚ ਕਹਿੰਦੇ ਹੁਣ ਕਲੀਅਰ ਹੋ ਗਿਆ ਕਿ ਸੁਵਿੰਦੂ ਅਧਿਕਾਰੀ ਹੀ ਅਗਲੇ ਮੁੱਖ ਮੰਤਰੀ ਹੋਣਗੇ। ਭਾਜਪਾ ਨੇ ਵੈਸੇ ਬਹੁਤ ਸਾਰੇ ਰਾਜਾਂ ਦੇ ਵਿੱਚ ਨਵਾਂ ਹੀ ਕੈਂਡੀਡੇਟ ਕੱਢ ਕੇ ਮੂਹਰੇ ਰੱਖ ਦਿੱਤਾ, ਜਿਸ ਤੋਂ ਜਿਹਦੀ ਲੋਕਾਂ ਨੂੰ ਬਹੁਤ ਉਮੀਦ ਹੁੰਦੀ ਆ ਉਹਨੂੰ ਪਿੱਛੇ ਕਰ ਦਿੱਤਾ ਜਾਂਦਾ, ਪਰ ਸੁਵਿੰਦੂ ਅਧਿਕਾਰੀ ਹੋ ਗਏ ਨੇ, ਇਹ ਹੁਣ ਐਲਾਨ ਪੱਕਾ ਹੋ ਗਿਆ ਕਿ ਅਜੇ ਵੀ ਇਹਦੇ ਵਿੱਚ ਡਾਊਟ ਹੈ?
0: ਐਲਾਨ ਕੱਲ ਪੱਕਾ ਹੋ ਗਿਆ, ਗ੍ਰਹਿ ਮੰਤਰੀ ਅਮਿਤ ਸ਼ਾਹ ਉੱਥੇ ਸੀ ਪਾਰਟੀ ਦੀ ਮੀਟਿੰਗ ਚ, ਬਕਾਇਦਾ ਤੇ ਮੋਹਰ ਲੱਗ ਗਈ, ਉਹਨਾਂ ਮੋਹਰ ਲਾ ਕੇ ਕਹਿਤਾ ਕਿ ਇਹ ਸਾਡਾ ਕੈਂਡੀਡੇਟ ਹੋ ਗਿਆ, ਇਸ ਨੂੰ ਮੁੱਖ ਮੰਤਰੀ ਬਣਾਇਆ ਜਾਵੇਗਾ। ਜਿਹੜਾ ਸੁਵਿੰਦੂ ਅਧਿਕਾਰੀ ਹੈ, ਪਹਿਲਾਂ ਤਾਂ ਮਮਤਾ ਬੈਨਰਜੀ ਦਾ ਸਾਥੀ ਹੁੰਦਾ ਸੀ, ਜਦੋਂ 2021 ਦੀਆਂ ਚੋਣਾਂ ਆਈਆਂ ਉਹ ਤੋਂ ਪਹਿਲਾਂ ਰਾਤੋਂ ਰਾਤ ਸਾਰਾ ਸਮਾਨ ਲਿਖ ਤੋਂ ਚਲਾ ਗਿਆ ਸੀ, ਉਦੋਂ ਪਹਿਲਾਂ ਵੀ ਇੱਕ ਵਾਰੀ ਭਾਜਪਾ ਚ ਗਿਆ ਸੀ। 2016 ਦੀਆਂ ਚੋਣਾਂ ਤੋਂ ਬਾਅਦ ਮਮਤਾ ਨੂੰ ਛੱਡ ਕੇ ਭਾਜਪਾ ਚਲਾ ਗਿਆ, 2 ਸਾਲਾਂ ਬਾਅਦ ਮੁੜ ਆਇਆ ਸੀ, ਕਿਉਂਕਿ ਕਹਿੰਦੇ ਸੀ ਉੱਥੇ ਦਾਲ ਨੀ ਗੜੀ ਤਾਂ ਮੁੜਿਆ। ਬਾਅਦ ਵਿੱਚ ਪਤਾ ਲੱਗਾ ਕਿ ਉਹਨਾਂ ਨੇ ਆਪ ਇਸ ਗਿਣਤੀ ਮਿਣਤੀ ਦੇ ਤਹਿਤ ਭੇਜਿਆ ਸੀ ਕਿ ਤੂੰ ਉਹਦੇ ਨਾਲ ਰਹਿ, ਤੇ ਨਾਲ ਰਿਹਾ ਜਦੋਂ ਅਗਲੀ ਚੋਣ ਦੀ ਸਾਰੀ ਸਟ੍ਰੈਟਜੀ ਬਣ ਕੇ ਲੈ ਕੇ ਭੱਜ ਕੇ ਉੱਥੇ ਚਲਾ ਗਿਆ। ਉਹਦਾ ਕਰਕੇ ਸਟ੍ਰੈਟਜੀ ਸਾਰੀ ਇੰਨੇ ਕੋਲ ਸੀ, ਉਹਦੇ ਕੋਲ ਤੇ ਰਿਹਾ ਹੀ ਕੱਖ ਨਾ। ਇਹ 3 ਸੀਟਾਂ ਤੋਂ ਉਦੋਂ 17 ਤੇ ਹੋ ਗਏ, ਤੇ ਇਸ ਵੇਲੇ 17 ਤੋਂ ਇੱਕਦਮ 200 ਟੱਪ ਗਏ। ਇਹ ਸਾਰੀ ਖੇਡ ਦੇ ਵਿੱਚ ਮੋਹਰਾਂ ਨੂੰ ਬਣਾਇਆ ਸੀ। ਏਦਾਂ ਹੀ ਆਸਾਮ ਦੇ ਵਿੱਚ ਹੇਮੰਤ ਬਿਸਵਾ ਸ਼ਰਮਾ, ਉੱਥੇ ਸ਼ਰਮਾ ਨੂੰ ਸ਼ਰਮਾ ਬੋਲਦੇ, ਉਹ 2 ਵਾਰੀਆਂ ਦਾ ਕਾਂਗਰਸ ਦਾ ਮੰਤਰੀ ਸੀ, 3 ਵਾਰੀਆਂ ਦਾ MLA ਸੀ। ਜਦੋਂ ਇਹਨਾਂ ਨਾਲ ਰਿਹਾ ਉਦੋਂ ਬਹੁਤੇ ਲੋਕ ਕਹਿੰਦੇ ਸੀ ਉਹਨੂੰ ਵਰਤਿਆ ਜਾਊ, ਮੁੱਖ ਮੰਤਰੀ ਨੀ ਬਣਾਉਣਗੇ। ਆਉਂਦਿਆਂ ਸਾਰੀ ਮੁਹਿੰਮ ਉਹਦੇ ਕਹਿਣ ਤੇ ਲੜੀ ਗਏ, ਉਹਨੂੰ ਅੱਗੇ ਲਾ ਕੇ ਉਹਨੂੰ ਬਣਾ ਦਿੱਤਾ, ਕਿਉਂਕਿ ਪਤਾ ਇਹ ਲੱਗਾ ਕਿ ਪਹਿਲੇ 10-12 ਸਾਲ ਜਦੋਂ ਕਾਂਗਰਸ ਵਿੱਚ ਹੁੰਦਾ ਸੀ ਉਦੋਂ ਵੀ ਕਾਂਗਰਸ ਦਾ ਘੱਟ ਅਸਰ ਵਿੱਚ ਇਹਨਾਂ ਦਾ ਕੰਟੈਕਟ ਸੀ, ਉਹਨੂੰ ਬਣਾਤਾ, ਹੁਣ ਉਹਨੂੰ 3 ਵਾਰ ਵੀ ਬਣਾਤਾ। ਇੱਦਾਂ ਦਾ ਕੰਮ ਇੱਥੇ ਬੰਗਾਲ ਵਿੱਚ ਸੁਵਿੰਦੂ ਅਧਿਕਾਰੀ ਦਾ ਹੱਕ ਉਹਦੇ ਗਿਣਿਆ ਗਿਆ ਸੀ ਜਦੋਂ ਇੱਧਰ ਚਲਾ ਗਿਆ, ਪਰ ਫਿਰ ਵੀ ਸ਼ੱਕ ਸੀ ਕਈਆਂ ਨੂੰ ਕਿ ਪੁਰਾਣਾ ਹੀ ਕੋਈ ਨਵਾਂ ਚਿਹਰਾ ਆ ਸਕਦਾ, ਉਹ ਗੱਲ ਨਹੀਂ ਹੋਈ, ਉਹਨਾਂ ਨੇ ਉਹਦੇ ਨਾਂ ਤੇ ਮੋਹਰ ਲਾ ਦਿੱਤੀ।
1: ਪੰਨੂ ਸਾਹਿਬ, ਤਾਮਿਲਨਾਡੂ ਦੇ ਵਿੱਚ ਕਲੀਅਰ ਨਹੀਂ ਹੋ ਰਿਹਾ ਕਿ ਕਿਹੜੀ ਪਾਰਟੀ ਸਰਕਾਰ ਬਣਾਵੇਗੀ, ਵਿਜੇ ਨੂੰ ਅਜੇ ਤੱਕ ਸੱਦਾ ਪੱਤਰ ਨਹੀਂ ਦਿੱਤਾ ਜਾ ਰਿਹਾ ਸਰਕਾਰ ਬਣਾਉਣ ਲਈ, ਕੀ ਕਹਿੰਦੇ ਹੋ ਇਹਦੇ ਬਾਰੇ?
0: ਉੱਥੇ ਜਿਹੜੀਆਂ 234 ਸੀਟਾਂ ਦੀ ਅਸੈਂਬਲੀ ਆ, ਅੱਜ 117 ਬਣਦਾ ਤੇ 118 ਸੀਟਾਂ ਚਾਹੀਦੀਆਂ। ਜਿਹੜਾ ਬੰਦਾ ਮਿਸਟਰ ਵਿਜੇ ਸਰਪਤੀ ਵਿਜੇ, ਇਹ 2 ਸੀਟਾਂ ਤੋਂ ਜਿੱਤਿਆ, ਜਿੱਦਾਂ ਇੱਕ ਵਾਰੀ ਬਾਦਲ ਸਾਹਿਬ ਵੀ 2 ਥਾਵਾਂ ਤੋਂ ਜਿੱਤੇ ਸੀ, ਲੰਬੀ ਤੇ ਕਿਲਾ ਰਾਏਪੁਰ ਤੋਂ। ਫਿਰ ਇਹਨਾਂ ਨੇ ਲੰਬੀ ਦੀ ਸੀਟ ਰੱਖ ਲਈ ਤੇ ਕਿਲਾ ਰਾਏਪੁਰ ਦੀ ਛੱਡ ਦਿੱਤੀ ਸੀ, ਜਿੱਥੋਂ ਮੰਤਰੀ ਜਗਦੀਪ ਸਿੰਘ ਗਰਚੇ ਨੂੰ ਬਾਅਦ ਚ ਇਹਨਾਂ ਜਿਤਾਇਆ ਤੇ ਮੰਤਰੀ ਬਣਾਇਆ ਸੀ। ਉਸੇ ਤਰ੍ਹਾਂ ਹੀ ਉਹ ਹੁਣ 2 ਸੀਟਾਂ ਤੋਂ ਜਿੱਤਿਆ, ਪਰ 2 ਥਾਵਾਂ ਤੋਂ ਵੋਟ ਤਾਂ ਪਾ ਨਹੀਂ ਸਕਦਾ, ਵੋਟ ਤਾਂ ਇੱਕੋ ਹੀ ਪਾਊਗਾ, ਇਸ ਕਰਕੇ 1 ਸੀਟ ਛੱਡ ਦੂ। ਇਹਦਾ ਕਰਕੇ ਅਸੈਂਬਲੀ ਹੁਣ 233 ਦੀ ਹੈ, ਅੱਧ 116 ਬਣਦਾ, 117 ਨਾਲ ਸਰਕਾਰ ਬਣਦੀ ਹੈ। ਉਹਦੇ ਆਪਣੇ 207 ਨੂੰ 8 ਨਾ ਕਰੋ, 5 ਦੇ ਉੱਤੇ ਕਾਂਗਰਸ ਨੇ 212 ਬਣ ਗਏ, 2 CPI ਤੇ 2 CPM ਦੇ ਰਾਜ ਕੇ ਉਹਦੇ 116 ਬਣ ਜਾਂਦੇ। ਉਸ 116 ਤੋਂ ਗਾਂ ਕੱਲ ਇੱਕ CVK ਨਾਂ ਦੀ ਛੋਟੀ ਜਿਹੀ ਪਾਰਟੀ ਹੈ, 2 ਸੀਟਾਂ ਉਹਨਾਂ ਦੀਆਂ, ਉਹਨਾਂ ਨੇ ਆਖਿਆ ਸੀ ਹਮਾਇਤ ਕਰਦੇ ਹਾਂ ਤੇ 118 ਬਣ ਗਏ, ਆ ਕੇ ਚਿੱਠੀ ਦੇ ਗਏ। ਵਿਜੇ ਨੇ ਜਾ ਕੇ ਚਿੱਠੀ ਗਵਰਨਰ ਨੂੰ ਦੇਤੀ, ਗਵਰਨਰ ਕੋਲ ਚਿੱਠੀ ਜਾਣ ਤੋਂ 1 ਘੰਟਾ ਬਾਅਦ CVK ਪਾਰਟੀ ਦੇ ਲੀਡਰ ਨੇ ਆਖਿਆ ਜੀ ਅਸੀਂ ਤੇ ਚਿੱਠੀ ਨਹੀਂ ਦਿੱਤੀ, ਸਾਡੀ ਇਹਨਾਂ ਨੇ ਫੇਕ ਚਿੱਠੀ ਵਰਤੀ ਹੈ, ਤੇ ਗਵਰਨਰ ਨਾਲ ਧੋਖਾ ਕਰ ਰਿਹਾ ਵਿਜੇ। ਵਿਜੇ ਦੀ ਪਾਰਟੀ ਨੇ ਉਸ ਵੇਲੇ ਵੀਡੀਓ ਜਾਰੀ ਕਰਤੀ ਕਿ ਜਿਹੜਾ ਬੰਦਾ ਕਹਿੰਦਾ ਅਸੀਂ ਧੋਖਾ ਕਰ ਰਹੇ ਹਾਂ, ਇਹੋ ਬੰਦਾ ਆ ਦੇਖੋ ਆ ਰਿਹਾ, ਸਾਡੇ ਦਫ਼ਤਰ ਚ ਵੜ ਰਿਹਾ, ਅੰਦਰ ਜਾ ਕੇ ਹੱਥ ਬਣਾ ਰਿਹਾ, ਫਿਰ ਬੈਠਣ ਤੋਂ ਬਾਅਦ ਇਹਨੇ ਚਿੱਠੀ ਕੱਢੀ ਆ, ਆਹ ਸਾਰਿਆਂ ਦੇ ਸਾਹਮਣੇ ਵੀਡੀਓ ਕੈਮਰਿਆਂ ਦੇ ਸਾਹਮਣੇ ਸਾਨੂੰ ਚਿੱਠੀ ਦਿੱਤੀ ਆ, ਆਹ ਚਿੱਠੀ ਇੱਥੇ ਮੁੱਕਰ ਜੂ। ਹੁਣ ਲੱਗਦਾ ਇਹ ਹੈ ਕਿ ਉਹ ਬੰਦਾ 2 ਸੀਟਾਂ ਦੀ ਪਾਰਟੀ ਆ, ਚਿੱਠੀ ਤਾਂ ਦੇ ਆ, ਚਿੱਠੀ ਦੇਣ ਤੋਂ ਬਾਅਦ ਜਾਂ ਤਾਂ ਉਹਦੀ ਆਪਣੀ ਪਾਰਟੀ ਚ ਫੁੱਟ ਹੈ, ਜਾਂ ਉਸ ਤੋਂ ਕੋਈ ਬਾਹਰੋਂ ਦਬਾਅ ਪੈ ਗਿਆ, ਉਹ ਮੁੱਕਰ ਗਿਆ। ਕੱਲ ਸ਼ਾਮ ਤੱਕ ਤੈਅ ਹੋ ਗਿਆ ਸੀ ਕਿ ਉਹ ਵਿਜੇ ਨੂੰ ਸਪੋਰਟ ਕਰਨਗੇ, ਜਿਹੜਾ ਬਾਅਦ ਚ ਉਹਨੇ ਪਲਟੀ ਮਾਰੀ ਕਿ ਚਿੱਠੀ ਦਿੱਤੀ ਨੀ, ਇਹਨੇ ਸਾਰੀ ਖੇਡ ਵਿਗਾੜਤੀ ਹੈ, ਹੁਣ ਅੱਜ ਪਤਾ ਲੱਗੇਗਾ ਕਿ ਅਸਲ ਖੇਡ

0: ਹੋ ਰਹੀ ਹੈ। ਅਜੇ ਤੱਕ ਸਥਿਤੀ ਸਪਸ਼ਟ ਨਹੀਂ ਕਿ ਉੱਥੇ ਸਰਕਾਰ ਬਣੇਗੀ ਵਿਜੇ ਦੀ ਕਿ ਨਹੀਂ ਬਣੇਗੀ। ਇਹ ਜਿਹੜੇ ਇਸ ਤਰ੍ਹਾਂ ਦੇ ਤਮਾਸ਼ੇ ਚੱਲਦੇ ਅੱਗੇ ਵੀ ਕਈ ਰਾਜਾਂ ਚ ਇਸ ਤਰ੍ਹਾਂ ਹੋ ਜਾਂਦੇ ਰਹੇ, ਉਹਦੇ ਨਾਲ ਸਥਿਤੀ ਕੰਫਿਊਜ਼ ਹੋਏਗੀ।
1: ਇੱਕ ਬ੍ਰੇਕ ਤੋਂ ਬਾਅਦ ਆ ਕੇ ਪੰਨੂ ਸਾਹਿਬ ਬਾਕੀ ਰਹਿੰਦੇ ਮੁੱਦਿਆਂ ਤੇ ਚਰਚਾ ਕਰਦੇ ਜੀ। ਅੱਜ ਦੇ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਮਾਨਸ ਹੋਰਾਂ ਦਾ ਦਾਅਵਾ ਹੈ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਵਧੀਆ ਰੇਟ ਅਗਰ ਤੁਸੀਂ ਲੈਣੇ ਨੇ ਤੇ ਸੰਪਰਕ ਕਰ ਲਓ 587-832-1208। ਦੂਸਰੇ ਸਪੋਂਸਰ ਨੇ ਜੀ ਮਰਸੀਡੀਜ਼ ਬੈਂਜ ਕੰਟਰੀ ਹਿਲਸ, ਜਿੱਥੋਂ ਤੁਸੀਂ ਮਰਸੀਡੀਜ਼ ਦੀਆਂ ਗੱਡੀਆਂ ਲੈ ਸਕਦੇ ਹੋ ਅਤੇ ਵਧੀਆ ਡੀਲ ਬਣਾ ਕੇ ਦੇ ਸਕਦੇ ਨੇ। ਗੌਰਵ ਸ਼ਰਮਾ, ਫੋਨ ਨੰਬਰ 403-903-7657 4039036757। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਲਾਈਫ ਇੰਸ਼ੋਰੈਂਸ ਦੇ ਲਾਇਸੈਂਸਡ ਇੰਸ਼ੋਰੈਂਸ ਬ੍ਰੋਕਰ ਨੇ ਜੀ। ਫੋਨ ਨੰਬਰ ਹੈ 403-404-3500 4034043500। ਪੰਜਾਬ ਇੰਸ਼ੋਰੈਂਸ। ਵਾਈ ਵਾਈ ਸੀ ਹੋਮ ਕੇਅਰ, ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਵਾਈ ਸੀ ਕੇਅਰ ਕੰਪਨੀ। ਵੀਰਪਾਲ ਕੌਰ ਹੋਣਾ ਦਾ ਫੋਨ ਨੰਬਰ 825-760-0983 ਅਤੇ ਬਿੱਲ ਸਰਕਾਰ ਨੂੰ ਭੇਜਣਗੇ ਵਾਈ ਵਾਈ ਸੀ ਹੋਮ ਕੇਅਰ ਵਾਲੇ। ਸਮੋਸਾ ਹਾਊਸ ਇੰਡੀਅਨ ਰੈਸਟੋਰੈਂਟ ਨਾਰਥ ਈਸਟ ਕੈਲਗਰੀ ਦੇ ਵਿੱਚ ਸਮੋਸਾ ਹਾਊਸ, ਜਿੱਥੋਂ ਤੁਸੀਂ 24 ਘੰਟੇ ਸੱਤੇ ਦਿਨ ਆਰਡਰ ਕਰਕੇ ਖਾ ਸਕਦੇ ਹੋ ਜਾਂ ਜਾ ਕੇ ਬੈਠ ਕੇ ਖਾ ਸਕਦੇ ਹੋ। ਇਹਨਾਂ ਵੱਲੋਂ ਮਦਰ ਇੰਡੀਆ ਰੈਸਟੋਰੈਂਟ ਵੀ ਖੋਲ੍ਹਿਆ ਜਾ ਰਿਹਾ, ਉਹਦੀ ਵੀ ਇਨਫੋਰਮੇਸ਼ਨ ਦੇਵਾਂਗੇ। ਪਿਕਸਲ ਫੋਟੋ ਸਟੂਡੀਓ ਨਾਰਥ ਈਸਟ ਕੈਲਗਰੀ ਦੇ ਸਵਾਨਾ ਬਾਜ਼ਾਰ ਵਿੱਚ ਹੈ ਪਿਕਸਲ ਫੋਟੋ ਸਟੂਡੀਓ, ਜਿੱਥੋਂ ਤੁਸੀਂ ਸਿਰਫ $7 ਵਿੱਚ 2 ਪਾਸਪੋਰਟ ਸਾਈਜ਼ ਫੋਟੋ ਬਣਵਾ ਸਕਦੇ ਹੋ। ਫੈਮਿਲੀ ਫੋਟੋ, ਬੱਚੇ ਦੀਆਂ ਫੋਟੋ, ਕੋਈ ਈਵੈਂਟ ਫੋਟੋਗ੍ਰਾਫੀ, ਬਿਜ਼ਨਸ ਹੈਡਸ਼ੋਟ, ਸਭ ਕੁਛ ਵਧੀਆ ਕੁਆਲਿਟੀ ਵਿੱਚ ਕਰਕੇ ਦੇਣਗੇ। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ। ਬ੍ਰੇਕ ਤੋਂ ਬਾਅਦ ਫਿਰ ਸਵਾਗਤ। ਪੰਨੂ ਸਾਹਿਬ, ਓਪਰੇਸ਼ਨ ਸੰਦੂਰ ਦੇ ਬਾਰੇ ਇਹ ਹੈ ਕਿ ਚੀਨ ਦੇ ਬਾਰੇ ਪਤਾ ਤਾਂ ਲੱਗ ਹੀ ਗਿਆ ਸੀ ਕਿ ਉਹਨਾਂ ਵੱਲੋਂ ਪਾਕਿਸਤਾਨ ਦੀ ਵੱਡੇ ਪੱਧਰ 'ਤੇ ਮਦਦ ਕੀਤੀ ਗਈ ਹੈ, ਪਰ ਉਹਨਾਂ ਵੱਲੋਂ ਇਹ ਗੱਲ ਮੰਨੀ ਨਹੀਂ ਸੀ ਗਈ, ਚੀਨ ਨੇ ਮੰਨਿਆ ਨਹੀਂ ਸੀ, ਮੁੱਕਰ ਗਏ ਸੀ ਉਹ। ਪਰ ਜਿਵੇਂ ਕਿ ਇਸ ਤੋਂ ਪਹਿਲਾਂ ਵੀ ਕਈ ਵਿਵਾਦਾਂ ਦੇ ਵਿੱਚ ਦੇਖਿਆ ਗਿਆ ਕਿ ਚੀਨ ਬਾਅਦ ਵਿੱਚ ਜਾ ਕੇ ਫਿਰ ਗੱਲ ਨੂੰ ਕਹਿ ਦਿੰਦੇ ਕਿ ਹਾਂ ਇਸ ਤਰ੍ਹਾਂ ਹੋਇਆ ਸੀ, ਹੁਣ ਇਸ ਮਾਮਲੇ ਵਿੱਚ ਵੀ ਕਹਿੰਦੇ ਉਹ ਮੰਨ ਗਏ ਨੇ ਜੀ।
0: ਇਕੱਲਾ ਉਹੀ ਨੀ, ਪਾਕਿਸਤਾਨ ਵਾਲੇ ਵੀ ਕਈ ਗੱਲਾਂ ਤੇ ਮੁੱਕਰਦੇ ਆ, ਮੁੱਕਰ ਕੇ ਬਾਅਦ ਚ ਮੰਨ ਜਾਂਦੇ। ਮੁੰਬਈ ਹਮਲੇ ਵਿੱਚ ਜਿਹੜਾ ਅਜਮਲ ਨਾਮ ਇੱਕ ਪ੍ਰਸਾਦ ਫੜਿਆ ਗਿਆ ਸੀ, ਪਹਿਲਾਂ ਉਹਨਾਂ ਨੇ ਆਖਿਆ ਸੀ ਸਾਡੇ ਪਾਕਿਸਤਾਨ ਦਾ ਹੈਗਾ ਜੀ, 2 ਮਹੀਨਿਆਂ ਬਾਅਦ ਮੰਨਿਆ ਸੀ ਕਿ ਪਾਕਿਸਤਾਨੀ ਆ, ਪਰ ਨਾਨ ਸਟੇਟ ਐਕਟਰ ਆ ਸਾਡੀ ਸਰਕਾਰ ਨੇ, ਉਹਦਾ ਕੋਈ ਸੰਬੰਧ ਨਹੀਂ। ਇਹ ਗੱਲ ਪਹਿਲੇ ਦਿਨ ਵੀ ਕਹਿ ਸਕਦੇ ਸੀ। ਹੁਣ ਇਸੇ ਮਾਮਲੇ ਚ ਪਾਕਿਸਤਾਨ ਵਾਲਿਆਂ ਨੇ ਵੀ ਪਹਿਲਾਂ ਆਖਿਆ ਸਾਡਾ ਕੋਈ ਨੁਕਸਾਨ ਨਹੀਂ ਆ, ਫਿਰ ਆਪਣੇ ਇੱਕ ਸੈਮੀਨਾਰ ਚ ਬੋਲਦਿਆਂ ਉਹਨਾਂ ਜਨਰਲ ਨੇ ਕਹਿਤਾ ਕਿ ਆਪਰੇਸ਼ਨ ਸੰਦੂਰ ਤੇ ਸਾਡੇ ਫਲਾਣੇ ਥਾਂ ਤੇ ਏਅਰਫੋਰਸ ਬੇਸ ਜਿਹੜਾ ਉਹਦਾ ਰਨਵੇ ਤਬਾਹ ਕਰਤਾ, ਫਲਾਣੇ ਥਾਂ ਤੇ ਆਹ ਕਰਤਾ, ਫਲਾਣੇ ਥਾਂ ਤੇ ਉਹਨਾਂ ਨੇ ਹਮਲੇ ਕੀਤੇ, ਤੇ ਜਿਹੜੇ ਜਹਾਦੀ ਕੈਂਪਸ ਉਹ ਚ ਇੰਨੇ ਬੰਦੇ ਮਾਰਤੇ। ਉਹ ਗੱਲਾਂ ਸਾਰੀਆਂ ਬਾਹਰ ਆ ਗਈਆਂ, ਪਤਾ ਲੱਗ ਗਿਆ ਪਾਕਿਸਤਾਨ ਜਨਤਕ ਤੌਰ ਤੇ ਮੰਨਦਾ ਨੀ, ਪਰ ਗੱਲ ਸੱਚੀ ਹੈ। ਕੱਲ ਜਿਹੜੀ ਉੱਥੋਂ ਦੀ ਚੀਨ ਦੀ ਖ਼ਬਰ ਹੈ ਉਹ ਇਹ ਹੈ ਕਿ ਉਹਨਾਂ ਦਾ ਇੱਕ ਆਰਮੀ ਦਾ ਸਪੋਕਸ ਪਰਸਨ ਮੀਡੀਆ ਨਾਲ ਆਪਣੀ ਇਨਫੋਰਮੇਸ਼ਨ ਸਾਂਝੀ ਕਰ ਰਿਹਾ ਸੀ ਤੇ ਆਪਣੇ ਜੰਗੀ ਜਹਾਜ਼ ਜਿਹੜੇ ਜੈੱਟ ਨੇ ਚੀਨ ਦੇ ਉਹਨਾਂ ਦੀਆਂ ਸਿਫਤਾਂ ਕਰ ਰਿਹਾ ਸੀ ਕਿ ਬੜੇ ਕਮਾਲ ਦੇ। ਉਹ ਚ ਉਹਨੇ ਆਖਿਆ ਜੀ ਕਈ ਥਾਵਾਂ ਤੇ ਪਰਚੇ ਹੋਏ, ਪਰਖਣ ਦੇ ਵਿੱਚ ਉਹਨੇ ਕਿਹਾ ਤਾਂ ਪਿਛਲੇ ਸਾਲ ਪਾਕਿਸਤਾਨ ਨੇ ਵੀ ਵਰਤੇ ਸੀ, ਟੈਕਨੀਕਲੀ ਬੜਾ ਕਮਾਲ ਦਾ ਜਹਾਜ਼ ਨਿਕਲਿਆ। ਉਹਨੇ ਆਖਿਆ ਜੀ, ਅੱਗੋਂ ਪੱਤਰਕਾਰ ਨੇ ਆਖਿਆ ਜੀ ਪਾਕਿਸਤਾਨ ਨੇ ਵਰਤੇ ਸੀ, ਪਿਛਲੇ ਸਾਲ ਤੇ ਪਾਕਿਸਤਾਨ ਦੀ ਇੱਕੋ ਲੜਾਈ ਹੋਈ ਸੀ ਭਾਰਤ ਨਾਲ, ਇਹਦਾ ਮਤਲਬ ਤੁਸੀਂ ਸਪੋਰਟ ਕੀਤਾ ਸੀ। ਫਿਰ ਉਹ ਗੱਲ ਬਣਾ ਕੇ ਕਹਿੰਦਾ ਨੇ ਅਸੀਂ ਟੈਕਨੀਕਲ ਸਪੋਰਟ ਦਿੱਤੀ ਸੀ ਜਿੱਦਾਂ ਦੀ ਪਾਕਿਸਤਾਨ ਨੂੰ ਚਾਹੀਦੀ ਸੀ ਦਿੱਤੀ ਹੈ। ਉਹਨੇ ਆਖਿਆ ਟੈਕਨੀਕਲ ਸਪੋਰਟ ਕੀ ਤੁਹਾਡੇ ਜਹਾਜ਼ ਵਰਤੇ ਗਏ? ਉਹ ਕਹਿੰਦੇ ਜਹਾਜ਼ ਤਾਂ ਉਹਨਾਂ ਖਰੀਦੇ ਸੀ ਪਰ ਸਾਡੇ ਤੋਂ ਖਰੀਦੇ ਸੀ, ਇਸ ਕਰਕੇ ਉਹਨਾਂ ਜਹਾਜ਼ਾਂ ਨਾਲ ਜੁੜੀ ਜਿਹੜੀ ਟੈਕਨੀਕਲ ਸਪੋਰਟ ਸੀ ਉਹ ਅਸੀਂ ਕਰਦੇ ਰਹੇ ਜੰਗ ਦੌਰਾਨ, ਜਿੱਥੇ ਉਹਨਾਂ ਲੋੜ ਪਈ ਸਾਡਾ ਜਹਾਜ਼ ਜਿਹਦੇ ਕੁਝ ਟੈਕਨੀਕਲ ਡੋਕਸ ਨਿਕਲਾਉਣ ਤੋਂ ਠੀਕ ਨਹੀਂ, ਇਸ ਕਰਕੇ ਅਸੀਂ ਟੈਕਨੀਕਲ ਸਪੋਰਟ ਦਿੰਦੇ ਰਹੇ। ਬਾਅਦ ਚੋਂ ਗੱਲ ਬੜਾ ਗਿਆ ਪਰ ਪਹਿਲਾਂ ਉਹਨੇ ਗੱਲ ਕਹਿ ਕਿ ਹਾਂ ਕਰਦੇ।
1: ਪੰਨੂ ਸਾਹਿਬ, ਕਰਨਲ ਕੁਰੈਸ਼ੀ ਦੇ ਖਿਲਾਫ ਮੰਦਾ ਬੋਲਣ ਵਾਲੇ ਵਿਧਾਇਕ ਦੇ ਖਿਲਾਫ ਕਾਰਵਾਈ ਨਹੀਂ ਹੋਈ ਇੱਕ ਪਾਸੇ, ਤੇ ਜਿਹੜੇ ਸਾਡੇ ਹੀਰੋਜ਼ ਨੇ ਅਸੀਂ ਉਹਨਾਂ ਨੂੰ ਵਰਸ਼ਿਪ ਕਰਨੇ ਲੋਕਾਂ ਨੂੰ ਕਹਿੰਦੇ ਹਾਂ, ਤੇ ਦੂਸਰੇ ਪਾਸੇ ਅਜਿਹੀ ਕਾਰਵਾਈ ਤੇ ਸਰਕਾਰ ਨੇ ਕੁਛ ਨਹੀਂ ਕੀਤਾ ਤੇ ਸੁਪਰੀਮ ਕੋਰਟ ਪਰ ਬੋਲੀ ਹੈ ਜੀ, ਸੁਪਰੀਮ ਕੋਰਟ ਨੇ ਕੀ ਕਿਹਾ ਜੀ?
0: ਸੁਪਰੀਮ ਕੋਰਟ ਨੇ ਜਨਵਰੀ ਚ ਕਿਹਾ ਸੀ ਕਿ 2 ਹਫ਼ਤਿਆਂ ਦੇ ਅੰਦਰ ਅੰਦਰ ਕਾਰਵਾਈ ਕੀਤੀ ਜਾਵੇ ਤੇ ਰਿਪੋਰਟ ਕੀਤੀ ਜਾਵੇ, ਉਹਨਾਂ ਨਹੀਂ ਕੀਤਾ।

0: ਮੱਧ ਪ੍ਰਦੇਸ਼ ਦੇ ਮੰਤਰੀ ਨੇ ਆਰਮੀ ਦੀ ਕਰਨਲ ਕੁਰੈਸ਼ੀ ਦੇ ਖਿਲਾਫ ਲਫਜੇ ਵਰਤੇ ਸੀ ਕਿ ਪਾਕਿਸਤਾਨ ਨੇ ਸੜਕ ਤੇ ਹਮਲਾ ਕੀਤਾ। ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਦੀ ਭੈਣ ਨੂੰ ਇਹਨਾਂ ਦੇ ਖਿਲਾਫ ਬੋਲਣ ਵਾਸਤੇ ਖੜੇ ਕਰਤਾ। ਇਹਦਾ ਮਤਲਬ ਸੀ ਕਿ ਅੱਤਵਾਦੀਆਂ ਦੀ ਭੈਣ। ਇਹ ਗੱਲ ਜਿਹੜੀ ਸੀ ਇਹਦਾ ਰੌਲਾ ਪਿਆ, ਸੁਪਰੀਮ ਕੋਰਟ ਵੀ ਇਹਦਾ ਨੋਟਿਸ ਲਿਆ ਗਿਆ। ਫਿਰ ਬੀਜੇਪੀ ਦੇ ਲੀਡਰ ਉਸ ਕਰਨਲ ਬੀਬੀ ਦੇ ਘਰ ਮਾਫ਼ੀ ਮੰਗਣ ਵੀ ਗਏ। ਉਹ ਮੰਤਰੀ ਨੇ ਵੀ ਬੜੀਆਂ ਕੋਸ਼ਿਸ਼ਾਂ ਕੀਤੀਆਂ, ਤਿੰਨ ਚਾਰ ਵਾਰ ਪਬਲਿਕਲੀ ਮਾਫ਼ੀ ਮੰਗੀ। ਕੱਲ ਸੋਲਿਸਿਟਰ ਜਨਰਲ ਭਾਰਤ ਸਰਕਾਰ ਦਾ ਜਿਹੜਾ ਉਹਨੇ ਆਖਿਆ ਜੀ ਲੱਗਦਾ ਇਹ ਹੈ ਕਿ ਮੰਤਰੀ ਜੀ ਅਸਲ ਚ ਉਹਦੀ ਸ਼ਲਾਘਾ ਕਰਨੀ ਚਾਹੁੰਦੇ ਸੀ ਤੇ ਗਲਤ ਲਫ਼ਜ਼ ਨਿਕਲ ਗਏ। ਉਸ ਵੇਲੇ ਸੁਪਰੀਮ ਕੋਰਟ ਨੇ ਆਖਿਆ ਕਿ ਤੁਹਾਡੇ ਮੰਤਰੀ ਦਾ ਲਫ਼ਜ਼ ਆ ਤੇ ਕੋਈ ਕਮਾਂਡ ਦੀ ਕੰਟਰੋਲ ਨਹੀਂ, ਤੁਸੀਂ ਉਹਦੀ ਮਨਜ਼ੂਰੀ ਰੋਕ ਕੇ ਕਿਉਂ ਰੱਖੀ ਆ ਜਦੋਂ ਤੁਸੀਂ ਸਾਡੇ ਕੋਲ ਮੰਨਿਆ ਸੀ ਕਿ 2 ਹਫ਼ਤਿਆਂ ਚ ਮਨਜ਼ੂਰੀ ਦਿੱਤੀ ਜਾਊ, ਤੁਸੀਂ ਹੁਣ ਤੱਕ ਦਿੱਤੀ ਕਰੋ। ਲਾਸਟ ਵਾਰ ਦੇ ਤੌਰ ਤੇ ਤੁਹਾਨੂੰ 4 ਹਫ਼ਤਿਆਂ ਦਾ ਵਕਤ ਦਿੱਤਾ ਜਾਂਦਾ ਉਸ ਮੰਤਰੀ ਦੇ ਖਿਲਾਫ ਮੁਕਦਮਾ ਚਲਾਉਣ ਦੀ ਮਨਜ਼ੂਰੀ ਦਿਓ, ਨਹੀਂ ਤੇ ਫਿਰ ਸੁਪਰੀਮ ਕੋਰਟ ਆਪ ਜੋ ਕਰਨਾ ਕਰੇ। ਕੱਲ ਕੇਸ ਉਸ ਪੜਾਅ ਤੇ ਚਲਾ ਗਿਆ ਜਿੱਥੇ ਨਰਿੰਦਰ ਮੋਦੀ ਸਰਕਾਰ ਨੂੰ ਜਾਂ ਮੱਧ ਪ੍ਰਦੇਸ਼ ਦੀ ਸਰਕਾਰ ਨੂੰ ਕੋਈ ਫੈਸਲਾ ਲੈਣਾ ਹੀ ਪਊਗਾ।
1: ਬਹੁਤ ਸ਼ੁਕਰੀਆ ਜੀ ਪੰਨ ਸਾਹਿਬ ਸਾਨੂੰ ਸਾਰੀ ਜਾਣਕਾਰੀ ਵਿਸਥਾਰ ਤੱਕ ਦੇਣ ਲਈ ਧੰਨਵਾਦ ਜੀ।
0: ਜੀ ਬਹੁਤ ਮਿਹਰਬਾਨੀ ਜੀ, ਸ਼ੁਕਰੀਆ।
1: ਇਹ ਸੰਜੀਵ ਪੰਜਾਬ ਤੋਂ ਜਤਿੰਦਰ ਪੰਨੂ ਜੀ। ਇਸ ਦੇ ਨਾਲ ਹੀ ਸਾਡਾ ਜਾਣਕਾਰੀ ਵਾਲਾ ਸੈਗਮੈਂਟ ਜਿਹੜਾ ਹੈ ਜੀ ਇੱਥੇ ਹੀ ਸਮਾਪਤ ਹੁੰਦਾ। ਅੱਜ ਦੇ ਪ੍ਰੋਗਰਾਮ ਵਿੱਚ ਕੁਛ ਹੁਣ ਗੀਤ ਸੰਗੀਤ ਹੋਵੇਗਾ। ਇਸ ਪ੍ਰੋਗਰਾਮ ਦੌਰਾਨ ਹੋਈਆਂ ਭੁਲਾਚੁਕਾਂ ਲਈ ਖਿਮਾ ਜੀ ਸਤਿ ਸ਼੍ਰੀ ਅਕਾਲ।